0: I'm looking good.
1: Come and see what we're up to. You can find us at Red FM Toronto on Instagram.
2: ਅੱਜ ਦੇ ਸਮੇਂ ਚ 20% ਤੋਂ ਘੱਟ ਨਵੀਂ ਜਨਰੇਸ਼ਨ ਨੂੰ ਕੇ ਲੱਗਦਾ ਕਿ ਉਹ ਘਰ ਖਰੀਦ ਸਕਦੇ ਆ
3: ਯੂ ਨੀਡ ਸਮਵਨ ਟੂ ਅੰਡਰਸਟੈਂਡਸ ਆਵਰ ਜਨਰੇਸ਼ਨਸ ਫਾਈਨੈਂਸ਼ੀਅਲ ਪ੍ਰੋਬਲਮਸ ਐਂਡ ਕੈਨ ਹੈਲਪ ਪਰਚੇਸ ਯਰ ਫਰਸਟ ਹੋਮ
4: ਹਾਈ ਮਾਈ ਨੇਮ ਇਜ਼ ਅਗਮ ਸਿੰਘ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਅ ਰੀਸੈਂਟ ਗ੍ਰੈਜੂਏਟ ਯੂਨੀਵਰਸਿਟੀ ਆਫ ਟੋਰਾਂਟੋ
2: ਮੈਂ ਆਪਣਾ ਪਹਿਲਾ ਘਰ ਖਰੀਦ ਸਕਿਆ ਬਿਕਾਜ਼ ਆਫ ਟੈਕਸ ਇਫੈਕਟਿਵ ਐਂਡ ਫਾਈਨੈਂਸ਼ੀਅਲ ਪਲੈਨਿੰਗ ਸੋਲੂਸ਼ਨਸ ਐਂਡ ਹੋਪ ਟੂ ਡੂ ਦ ਸੇਮ ਵਿਦ ਯੂ ਵਿਦ ਦ ਨਿਊ ਗਵਰਨਮੈਂਟ ਆਫ ਕੈਨੇਡਾ FHSA ਪ੍ਰੋਗਰਾਮ ਕਾਲ ਮੀ ਟੂਡੇ ਫਾਰ ਮੋਰ ਇਨਫੋਰਮੇਸ਼ਨ ਐਟ 647-894-4790 647-894-4790
5: ਕਿਸ

ਬਹੁਤ ਹੀ ਖੂਬਸੂਰਤ ਗਾਣਾ ਆਏ ਹਾਏ ਹਾਏ। ਇੱਕ ਇੱਕ ਗਾਣੇ ਚ ਜਿੱਦਾਂ ਤਾਰੀਫ ਕੀਤੀ ਹੈ ਨਾ ਕੁੜੀ ਬਾਰੇ, ਓਨੀ ਹੀ ਘੱਟ ਪੈਂਦੀ ਆ। ਆਏ ਹਾਏ, ਪਹਿਲਾਂ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਮੈਸੇਜਸ ਤੋਂ, ਐਂਡ ਫਿਰ ਆਪਾਂ ਟੌਪਿਕ ਵੱਲ ਆਉਂਦੇ ਹਾਂ। ਅਨੀਤਾ ਚਾਹਲ ਜੀ ਦਾ ਸਭ ਤੋਂ ਪਹਿਲਾਂ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਜੀ, ਕਿਆ ਹਾਲ ਚਾਲ ਨੇ। ਸੁਖਨਪ੍ਰੀਤ ਜੀ ਦਾ ਮੈਸੇਜ ਆਇਆ ਹੈ, ਮੇ ਥਰਸਡੇ ਬੀ ਫਿਲਡ ਵਿਦ ਗੁੱਡ ਐਨਰਜੀ ਐਂਡ ਸਮੂਦ ਸੇਲਿੰਗ ਇਨ ਟੂ ਦ ਵੀਕਐਂਡ। ਵਾਓ ਸੁਖਨਪ੍ਰੀਤ ਜੀ, ਆਈ ਫੀਲ ਵੀ ਆਰ ਸਟਿਲ ਵਨ ਡੇ ਅਵੇ ਫਰੋਮ ਦ ਵੀਕਐਂਡ, ਸੋ ਵੀ ਕੈਨ ਹੈਵ ਦੈਟ ਐਨਰਜੀ ਬੈਕ। ਦੀਪਾਂਸ਼ੂ ਜੀ, ਗੁੱਡ ਈਵਨਿੰਗ, ਥੈਂਕ ਯੂ ਫਾਰ ਸਟੇਇੰਗ ਟਿਊਨਡ ਵਿਦ ਮੀ ਥਰੂ ਆਊਟ ਵੈਂਕੂਵਰ ਐਂਡ ਟੋਰੋਂਟੋ ਸ਼ੋ, ਯੂ ਆਰ ਦ ਬੈਸਟ। ਸ਼ੁਭਮ ਜੀ, ਕਿਆ ਹਾਲ ਚਾਲ ਨੇ, ਗੁੱਡ ਈਵਨਿੰਗ ਜੀ, ਖੂਬਸੂਰਤ ਸਮਾਂ, ਓ ਮਾਈ ਗੋਡ, ਵਾਟ ਅ ਬਿਊਟੀਫੁਲ ਈਵਨਿੰਗ ਹੈ। ਇਹਨਾਂ ਗੋਲਡਨ ਆਰ ਨੂੰ ਹੀ ਕਹਿੰਦੇ ਆ, ਇੰਨੇ ਬਿਲਕੁਲ ਲਾਈਕ ਰਸਟੀ ਜੀ ਈਵਨਿੰਗ ਆ, ਧੁੱਪ ਚੜੀ ਹੋਈ ਆ, ਖੂਬਸੂਰਤ ਆ। ਕਮਲਪ੍ਰੀਤ ਜੀ ਕਹਿੰਦੇ ਨੇ, ਗੁੱਡ ਈਵਨਿੰਗ, ਗੁੱਡ ਈਵਨਿੰਗ ਜੀ, ਕਿਆ ਹਾਲ ਚਾਲ, ਐਂਡ ਧੰਨਵਾਦ ਜੀ ਇੰਨੀ ਖੂਬਸੂਰਤ ਸਨੈਪ ਭੇਜਣ ਲਈ ਮੈਨੂੰ। ਤੁਸੀਂ ਜਦੋਂ ਦੱਸਦੇ ਹੋ ਨਾ ਕਿ ਕੀ ਹਾਲ ਚਾਲ ਆ, ਵਧੀਆ ਲੱਗਦਾ ਆ, ਸਾਡੀ ਲੌਂਗ ਡਿਸਟੈਂਸ ਜਿਹੜੀ ਫਰੈਂਡਸ਼ਿਪ ਆ ਮੇਨਟੇਨ ਰਹਿੰਦੀ ਆ। ਐਂਡ ਰਾਜਦੀਪ ਜੀ ਕਹਿੰਦੇ ਨੇ, ਗੁੱਡ ਈਵਨਿੰਗ ਮਨਸ਼ਾਲਕਾ ਜੀ, ਹਾਊ ਆਰ ਯੂ, ਕੈਨ ਯੂ ਪਲੀਜ਼ ਪਲੇ ਦ ਸੌਂਗ ਹਰਜੀਤ ਹਰਮਨ ਜੱਟੀ ਸੌਂਗ ਜੀ। ਐਜ਼ ਆਈ ਰਿਕੁਐਸਟਡ ਇਜ਼, ਵੀ ਵੋਂਟ ਬੀ ਪਲੇਇੰਗ ਐਨੀ ਰਿਕੁਐਸਟਸ ਟੂਡੇ। ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ, ਜੇ ਲਾਸਟ ਟਾਈਮ ਨਹੀਂ ਸੀ ਤੁਸੀਂ ਸੁਣਿਆ ਤਾਂ ਆਈ ਐਮ ਸੋਰੀ ਫੋਰ ਟੂਡੇ, ਬਟ ਰਿਕੁਐਸਟਾਂ ਮੈਂ ਆਪਣਾ ਕੱਲ੍ਹ ਚਲਾ ਦੂੰਗੀ, ਠੀਕ ਹੈ। ਥੋੜ੍ਹੀ ਬਹੁਤ ਜਿੱਦਾਂ ਸ਼ੇਰੋ ਸ਼ਾਇਰੀ ਦੇ ਟਾਈਮ ਦੇ ਵਿੱਚ ਇੱਧਰ ਉੱਧਰ ਜਿੱਥੇ ਵੀ ਹੋਇਆ, ਜਸਟ ਆਈ ਵਿਲ, ਨਹੀਂ ਤਾਂ ਮੰਡੇ ਵਾਲਾ ਦਿਨ ਇਜ਼ ਆਲ ਫੋਰ ਦ ਰਿਕੁਐਸਟ। ਹਰਜੋਤ ਜੀ ਕਹਿੰਦੇ ਨੇ, ਕੀ ਹਾਲ ਚਾਲ ਨੇ, ਅੱਜ ਦਾ ਸਮਾਂ ਵੀ ਸੋਹਣਾ ਆ, ਬਹੁਤ ਖੂਬਸੂਰਤ ਸਮਾਂ ਆ, ਮੈਂ ਦੇਖਿਆ ਤੁਸੀਂ ਫੋਟੋਆਂ ਭੇਜੀਆਂ। ਹਰਦੀਪ ਧਾਲੀਵਾਲ ਜੀ, ਕਿਆ ਹਾਲ ਚਾਲ ਨੇ, ਗੁੱਡ ਈਵਨਿੰਗ, ਆਈ ਐਮ ਗੁੱਡ, ਹਾਊ ਆਰ ਯੂ। ਆ ਜਾਓ ਬਈ, ਹੁਣ ਸ਼ੁਰੂਆਤ ਕਰਦੇ ਹਾਂ ਟੌਪਿਕ ਦੀ। ਟੌਪਿਕ ਦਾ ਨਾਂ ਹੈ ਸੋਲਾ ਸ਼ਿੰਗਾਰ। ਸੋਲਾ ਸ਼ਿੰਗਾਰ ਕੀ ਹੁੰਦੇ ਨੇ? ਕਈ ਗਾਣੇ ਜੇ ਤੁਸੀਂ ਸੁਣਿਆ ਹੋਣਾ ਕਿ ਸੋਲਾ ਸ਼ਿੰਗਾਰ ਕਰਦੀ ਆ, ਸਜਦੀ ਆ, ਸਵਰਦੀ ਆ। ਸ਼ਿੰਗਾਰ ਸ਼ਬਦ ਬਹੁਤ ਹੀ ਖੂਬਸੂਰਤ ਸ਼ਬਦ ਆ, ਸਾਡੇ ਪੰਜਾਬੀ ਕਲਚਰ 'ਚ ਵੀ ਇਹਦਾ ਬਹੁਤ ਨਾਮ ਹੈ ਅਤੇ ਪਸੰਦ ਕਰਦੀਆਂ ਨੇ ਕੁੜੀਆਂ। ਤਿਆਰ ਹੋਣਾ, ਸੱਜਣਾ, ਸਵਰਨਾ, ਅਤੇ ਟਾਈਮ ਜਿੰਨਾ ਮਰਜ਼ੀ ਲਾ ਲੈਣ, ਉਨਾ ਹੀ ਘੱਟ ਲੱਗਦਾ ਸਾਨੂੰ, ਲੱਗਦਾ ਲੈ ਲਓ, ਬਿੰਦੀ ਨਹੀਂ ਸਹੀ ਲੱਗੀ, ਕਜਲਾ ਨਹੀਂ ਪਿਆ ਸਹੀ, ਵਿੰਗ ਵੀ ਨਹੀਂ ਸਹੀ ਲੱਗਿਆ, ਅਤੇ ਆਹ ਚੀਜ਼ਾਂ ਹੁੰਦੀਆਂ ਨੇ। ਸੋ ਇਹ ਹੈਗੀ ਹੈ ਖੂਬਸੂਰਤੀ ਬਈ। ਐਂਡ ਜੇ ਬਿਜ਼ਨਸ ਵਾਈਜ਼ ਗੱਲ ਕਰੀਏ ਤਾਂ ਹੋਰ ਕਿਸੇ ਹੋਰ ਪਾਸੇ ਜਾਂਦੀ ਆ, ਸਪੈਸ਼ਲੀ ਇਨ ਟਰਮਸ ਆਫ ਦ ਹੋਲ ਬਿਜ਼ਨਸ, ਜਿੱਦਾਂ ਬੂਮ ਕਰ ਗਈ ਇੰਡਸਟਰੀ, ਬਿਲੀਅਨਸ ਆਫ ਡਾਲਰਸ 'ਚ ਜਾਂਦੀ ਹੈ, ਹੈ ਨਾ ਬਈ। ਐਂਡ ਜਿਹੜੇ ਵੀ ਮੇਕਅਪ ਵਾਲੀ ਇੰਡਸਟਰੀ 'ਚ ਹੈਗੇ, ਉਹਨਾਂ ਨੂੰ ਪਤਾ ਆ ਕਿ ਪੈਸਾ ਤਾਂ ਹੈਗਾ ਆ ਵੱਡਾ, ਬਟ ਉਨੀ ਹੀ ਜ਼ਿਆਦਾ ਮਿਹਨਤ ਵੀ ਲੱਗਦੀ ਆ। ਐਨੀ ਵੇਜ, ਲੈਟਸ ਗੈਟ ਸਟਾਰਟਡ। ਸੋਲਾ ਸ਼ਿੰਗਾਰ ਬਹੁਤ ਹੀ ਖੂਬਸੂਰਤੀ ਦੇ ਨਾਲ ਆਯੁਰਵੇਦ ਅਤੇ ਯੋਗਾ ਦੇ ਹਿਸਾਬ ਦੇ ਨਾਲ, ਉਹਨਾਂ ਦਾ ਕਹਿਣਾ ਹੈ ਕਿ ਦੀਸ ਬਿਊਟੀ ਰਿਚੁਅਲਸ ਅਕੋਰਡਿੰਗ ਟੂ ਨਾਟਯ ਸ਼ਾਸਤਰ ਐਂਡ ਕਾਮ ਸੂਤਰਾ, ਦੇ ਵਰ ਬਿਲੀਵਡ ਟੂ ਬੀ ਰਿਲੇਟਡ ਲਿੰਕਡ ਵਿਦ ਹੈਲਥ, ਫੈਮਿਨਿਨ ਐਨਰਜੀ ਐਂਡ ਹਾਰਮੋਨੀ ਆਫ ਦ ਬੋਡੀਜ਼ ਐਨਰਜੀ ਪੁਆਇੰਟਸ। ਸਾਡੇ ਸਾਰੇ, ਜੇ ਤੁਸੀਂ ਐਕਿਊਪ੍ਰੈਸ਼ਰ ਵਗੈਰਾ ਵੀ ਕਰਾਇਆ ਕਦੇ ਹੱਥਾਂ ਦੇ, ਹੈ ਨਾ, ਫਿਜ਼ੀਓਥੈਰੇਪੀ ਹੁੰਦੀ ਹੈ, ਸਾਰੇ ਪੁਆਇੰਟਸ ਜਿਹੜੇ ਹੁੰਦੇ ਹੱਥਾਂ ਦੇ ਸਾਡੀ ਬੋਡੀ ਦੇ ਡਿਫਰੈਂਟ ਨਰਵਸ ਦੇ ਨਾਲ ਕਨੈਕਟਡ ਹੁੰਦੀਆਂ ਨੇ, ਸਾਡੇ ਡਿਫਰੈਂਟ ਆਰਗਨਸ ਵੱਖਰੇ ਵੱਖਰੇ ਬੋਡੀ ਪਾਰਟਸ ਦੇ ਨਾਲ ਕਨੈਕਟਡ ਹੁੰਦੀਆਂ ਨੇ। ਸੋ ਕਿਤੇ ਨਾ ਕਿਤੇ ਜੇ ਤੁਸੀਂ ਕੋਈ ਵੀ ਜੂਲਰੀ ਪਾਉਂਦੇ ਹੋ, ਸਾਡੇ ਸਰੀਰ 'ਤੇ ਫਰਕ ਪੈਂਦਾ ਆ ਉਹਦਾ। ਸੋ ਸੋਲਾ ਸ਼ਿੰਗਾਰ ਜੋ ਕਿ ਪਹਿਲਾਂ ਟ੍ਰੈਡੀਸ਼ਨਲੀ ਇਟ ਵਾਜ਼ ਕੰਸਿਡਰਡ ਟੂ ਬੀ ਦੈਟ ਆਫ ਬ੍ਰਾਈਡਸ, ਸੋ ਕੋਈ ਵੀ ਨਵੀਂ ਵਿਆਹੀ ਹੋਈ ਉਹਦੇ ਲਈ ਹੋਇਆ ਕਰਦਾ ਸੀ, ਐਂਡ ਦਿਸ ਇਜ਼ ਹਾਊ ਇਟ ਇਜ਼। ਸੋ ਪਹਿਲਾਂ ਸਿਰ ਤੋਂ ਸ਼ੁਰੂਆਤ ਕਰਦੇ ਹਾਂ ਕਿ ਗਜਰਾ ਸਜਾਉਂਦੇ ਆ ਕਿਆ, ਤਾਂ ਕਿ ਤੁਹਾਡੇ ਵਾਲਾਂ 'ਚ ਖੂਬਸੂਰਤ ਖੁਸ਼ਬੂ ਆਉਂਦੀ ਰਹੇ। ਕੋਈ ਨਾ ਕੋਈ ਇੱਦਾਂ ਦੇ ਫੁੱਲ ਲਾਉਂਦੇ ਆ, ਸਾਊਥ ਇੰਡੀਆ 'ਚ ਜ਼ਿਆਦਾਤਰ ਇਹਨੂੰ ਗਜਰਾ ਕਿਹਾ ਜਾਂਦਾ ਆ, ਸਾਡੇ ਇੱਥੇ ਵਿਆਹ 'ਚ ਕਦੇ ਫੁੱਲ ਪਾ ਤੇ ਕਦੇ ਕੁਛ, ਇਹ ਬਹੁਤ ਸੋਹਣੀ ਜਿਹੀ ਚੀਜ਼ ਹੁੰਦੀ ਆ, ਫੁੱਲ ਫੁੱਲ ਲਾ ਕੇ ਨਾ ਪੂਰਾ ਕੁੜੀਆਂ ਨੂੰ ਬਹੁਤ ਸੋਹਣਾ ਲੱਗਦਾ, ਲਾ ਕੇ ਇੱਕਦਮ ਫਰੈਗਰੈਂਸ ਲਈ ਹੁੰਦਾ ਆ, ਐਂਡ ਕਦੇ ਨਾ ਕਦੇ ਹੈਡ ਓਇਲਿੰਗ ਕੀਤੀ ਜਾਂਦੀ ਆ, ਇਟ ਕਾਮਸ ਦ ਨਰਵਸ ਸਿਸਟਮ ਡਾਊਨ। ਸੋ ਆਪਾਂ ਦੱਸਾਂਗੇ ਕਿ ਉਹਦਾ ਸਿਗਨੀਫਿਕੈਂਸ ਕੀ ਆ, ਸਾਇੰਟੀਫਿਕਲੀ ਜਾਂ ਆਯੁਰਵੈਦਿਕਲੀ ਉਹਦਾ ਕੀ ਸਿਗਨੀਫਿਕੈਂਸ ਆ, ਉਹਦਾ ਹੈਲਪ ਕੀ ਹੋਣੀ ਤੁਹਾਡੀ ਬੋਡੀ ਦੇ ਅੰਦਰ, ਠੀਕ ਹੈ। ਐਂਡ ਉਸਦੇ ਇਲਾਵਾ ਸਭ ਤੋਂ ਪਹਿਲਾਂ ਸਟਾਰਟ ਕੀਤਾ ਜਾਂਦਾ, ਇਸ਼ਨਾਨ ਗੀਤ ਕਰਾਇਆ ਜਾਂਦਾ ਹੈ, ਜਿੱਦਾਂ ਪਹਿਲਾਂ ਸਾਡੇ ਇੱਥੇ ਕੀ ਹੁੰਦਾ, ਹੁਣ ਮਾਈਆਂ ਹੋ ਗਿਆ ਹੈ ਨਾ, ਹਲਦੀ ਹੁੰਦੀ ਹੈ ਜਿਹੜੀ, ਉਹਦੇ ਨਾਲ ਸ਼ੁਰੂਆਤ ਕਰਦੇ, ਉਹ ਵੀ ਕਾਇੰਡ ਆਫ ਇਟ ਕਮਸ ਅੰਡਰ ਦ ਟਾਈਪ ਆਫ ਸਨਾਨ, ਸੀਕਰਟ ਬਾਥ ਜਿਹਨੂੰ ਕਹਿੰਦੇ ਆ, ਅਤੇ ਦੈਟ ਕਲੈਂਜਿਸ ਫਿਜ਼ੀਕਲ ਐਂਡ ਸਟਲ ਐਨਰਜੀ, ਪ੍ਰਿਪੇਅਰਸ ਦ ਬੋਡੀ ਫੋਰ ਐਡੋਰਨਮੈਂਟ, ਕਿ ਹੁਣ ਇਹਨੂੰ ਸਜਣਾ ਸਵਰਨਾ ਸ਼ੁਰੂਆਤ ਕਰਦੇ ਆ ਕੁੜੀ ਦਾ। ਸੋ ਫਿਰ ਆਉਂਦੀ ਹੈ ਵਾਰੀ ਕੇਸ ਸ਼ਿੰਗਾਰ ਦੀ, ਜਿਹਨੂੰ ਕਿਹਾ ਜਾਂਦਾ ਆ ਕੇਸਾਂ ਦੀ, ਸਾਡੇ ਹੇਅਰ ਸ਼ਿੰਗਾਰ ਜਿਹਨੂੰ ਕਿਹਾ ਜਾਂਦਾ ਆ, ਕਿ ਓਇਲਿੰਗ ਕਰ ਲਈ, ਗੁੱਤਾਂ ਕੀਤੀਆਂ ਉਹਦੇ, ਫਿਰ ਵਾਲਾਂ 'ਚ ਗਜਰਾ ਪਾਇਆ, ਇਸ ਦੇ ਨਾਲ ਇਹਦੀ ਸ਼ੁਰੂਆਤ ਕੀਤੀ ਜਾਂਦੀ ਆ, ਠੀਕ ਹੈ ਜੀ।
ਇਹ ਹੋ ਗਿਆ ਪਹਿਲਾ ਸ਼ਿੰਗਾਰ ਤੇ ਵਾਲਾਂ ਦੇ ਉੱਤੇ ਤਾਂ ਕੀ ਹੀ ਕਹਿਣੇ, ਬਹੁਤ ਹੀ ਖੂਬਸੂਰਤ ਗਾਣੇ ਆ ਸਾਡੇ। ਐਂਡ ਹੌਲੀ ਹੌਲੀ ਆਪਾਂ ਫੇਰ ਮੂੰਹ ਤੇ ਹੀ ਬਹੁਤ ਸਾਰੀ ਜੂਲਰੀ ਪਾਈ ਜਾਂਦੀ ਹੈ, ਸ਼ਿੰਗਾਰ ਕੀਤੇ ਜਾਂਦੇ ਨੇ, ਫਿਰ ਆਪਾਂ ਮਾਂਗ ਟਿੱਕੇ ਦੀ ਇੱਕ ਟੀਕਾ ਹੁੰਦਾ ਆ ਹਨਾ, ਤੇ ਉਹਦੇ ਕੁਮਕੁਮ ਦੀ ਗੱਲ ਕਰਦੇ ਆ, ਜਾਂ ਫਿਰ ਗੱਲ ਕਰਦੇ ਆ ਆਪਾਂ ਕਿ ਸਿਰ ਦੇ ਵਿੱਚ ਜਿਹੜੀ ਬਿੰਦੀ ਹੁੰਦੀ ਹੈ ਉਹਨੂੰ ਕਿਉਂ ਪਾਇਆ ਜਾਂਦਾ ਹੈ, ਉਹਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ। ਫਿਰ ਡਿਫਰੈਂਟ ਕਾਜਲ ਦੀ ਗੱਲ ਕਰਦੇ, ਕਜਲੀ ਦੀ ਗੱਲ ਹੋ ਗਈ, ਨੱਥ ਦੀ ਗੱਲ ਹੋ ਗਈ, ਏਅਰਿੰਗਸ, ਹਾਰ, ਮਹਿੰਦੀ, ਬਹੁਤ ਸਾਰਾ ਇੰਟਰਸਟਿੰਗ ਜਿਹਾ ਅੱਜ ਦਾ ਟੌਪਿਕ ਹੋਣਾ ਆ। ਆਲ ਯੂ ਹੈਵ ਟੂ ਡੂ ਇਜ਼ ਸਟੇ ਟਿਊਨ ਹੇਅਰ ਔਨ ਰੈਡ ਐਫਐਮ। ਐਂਡ ਅਗਲਾ ਗਾਣਾ ਹੈਗਾ ਆ ਜੈਜ਼ ਧਾਮੀ ਤੇ ਡਾਕਟਰ ਜ਼ੂਸ ਦੀ ਆਵਾਜ਼ ਵਿੱਚ, ਤੂੰ ਪਾ ਜ਼ੁਲਫਾਂ ਦੇ ਜਾ।

0: ਮਨਮੋਹਨ ਵਾਰਸ ਤੇ ਤੁਸੀਂ ਸੁਣ ਰਹੇ ਹੋ ਰੈਡ ਐਫ ਐਮ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਰਨੀਤ ਕੌਰ। ਜੇਕਰ ਤੁਸੀਂ ਆਪਣੀ ਆਟੋ, ਹੋਮ ਜਾਂ ਬਿਜ਼ਨਸ ਲਈ ਇੰਸ਼ੋਰੈਂਸ ਦੀ ਤਲਾਸ਼ ਕਰ ਰਹੇ ਹੋ ਜਾਂ ਤੁਹਾਡੀ ਰਿਨਿਊਅਲ ਵੱਧ ਕੇ ਆਈ ਹੈ, ਤਾਂ ਸਾਡੀ ਟੀਮ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਬੈਸਟ ਕਵਰੇਜਿਸ ਐਂਡ ਡਿਸਕਾਊਂਟਸ ਦੇ ਨਾਲ ਵਧੀਆ ਆਪਸ਼ਨ ਦੇਵੇਗੀ। ਅਸੀਂ ਤੁਹਾਨੂੰ ਪ੍ਰੋਪਰਲੀ ਸਮਝਾ ਕੇ ਬੈਸਟ ਪਾਲਿਸੀ ਚੂਜ਼ ਕਰਨ ਦੇ ਵਿੱਚ ਮਦਦ ਕਰਾਂਗੇ, ਜਿਸ ਨਾਲ ਤੁਸੀਂ ਆਪਣੀਆਂ ਜ਼ਰੂਰਤਾਂ ਮੁਤਾਬਿਕ ਬੈਸਟ ਆਪਸ਼ਨ ਸਿਲੈਕਟ ਕਰ ਸਕਦੇ ਹੋ। ਅਸੀਂ ਇੰਸ਼ੋਰੈਂਸ ਸਟਾਰਟ ਹੋਣ ਤੋਂ ਬਾਅਦ ਵੀ ਤੁਹਾਨੂੰ ਬੈਸਟ ਸਰਵਿਸ ਦੇਵਾਂਗੇ। ਕਾਲ ਮੀ ਹਰਨੀਤ ਕੌਰ ਐਟ 905-848-1100-905-848-1100।
2: जब ऑफर्स हो इतने जबरदस्त तो वेट किस बात की, एक बार तो फिर आना बनता है कैलेडन मित्सुबिशी पर। यहाँ आपको मिल रहा है कनाडा की बेस्ट सेलिंग आउटलैंडर प्लग इन हाइब्रिड पर अप टू $7,250 का रिबेट। हर नई परचेज पर पाए विंटर टायर सेट विद अलॉय व्हील्स फ्री। फाइनेंसिंग 0% से शुरू। SUV लाइनअप स्टार्टिंग फ्रॉम $24,998 ओनली। कंडीशन अप्लाई। कैलेडन मित्सुबिशी 3511 हाईवे 9 कैलेडन। कॉल 647-678-2754। All 7 days open.
3: You are listening to Pyar De Rang

ਹਾਂਜੀ ਬਈ ਓਏ ਹੋਏ ਹੋਏ ਹੋਏ ਸੋਨੀ ਬਾਬਲਾ ਦੀ ਆਵਾਜ਼ ਦੇ ਵਿੱਚ ਆਪਾਂ ਗਾਣਾ ਸੁਣਿਆ ਐਂਡ ਹੁਣ ਕੰਟੀਨਿਊ ਕਰਦੇ ਹਾਂ ਆਪਣੀ ਡਿਸਕਸ਼ਨ ਗੱਲ ਕੀਤੀ ਆਪਾਂ ਕੇਸਾਂ ਦੀ ਆਪਾਂ ਗੱਲ ਕੀਤੀ ਜ਼ੁਲਫਾਂ ਦੀ ਵਾਲਾਂ ਦੀ ਐਂਡ ਉਹਨਾਂ ਨੂੰ ਕਿੱਦਾਂ ਹਾਰ ਸ਼ਿੰਗਾਰ ਕਰਕੇ ਤਿਆਰ ਕੀਤਾ ਜਾਂਦਾ ਆ ਨੈਕਸਟ ਸਟੈਪ ਕਮਸ ਟੂ ਮੱਥਾ ਵਿਚ ਇਜ਼ ਬਿੰਦੀ ਐਂਡ ਤੁਸੀਂ ਨੋਟਿਸ ਕਰਿਓ ਕਿ ਬਿੰਦੀ ਜਿਹੜੀ ਹੈਗੀ ਨਾ ਦ ਰਾਈਟ ਪਲੇਸ ਟੂ ਵੇਅਰ ਬਿੰਦੀ ਇਜ਼ ਰਾਈਟ ਬਿਟਵੀਨ ਦ ਬਰੋਜ਼ ਐਂਡ ਆਈਬ੍ਰੋਜ਼ ਦੇ ਵਿੱਚ ਪਾਉਣ ਦਾ ਇਹਨਾਂ ਨੂੰ ਮਤਲਬ ਕੀ ਆ ਸੋ ਹੇਅਰ ਇਟ ਇਜ਼ ਕਹਿੰਦੇ ਨੇ ਬਿੰਦੀ ਜੋ ਕਿ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਇਕਦਮ ਵਿੱਚ ਜੇ ਪਾਈ ਜਾਂਦੀ ਹੈ ਨਾ ਬਿਟਵੀਨ ਔਨ ਦ ਫੋਰਹੈਡ ਐਂਡ ਬਿਟਵੀਨ ਦੀ ਆਈਬ੍ਰੋਸ ਐਂਡ ਇਟ ਇਜ਼ ਐਸੋਸੀਏਟਡ ਵਿਦ ਦੀ ਥਰਡ ਆਈ ਐਨਰਜੀ ਸੈਂਟਰ ਜੇ ਤੁਹਾਨੂੰ ਸ਼ਿਵ ਜੀ ਦਾ ਪਤਾ ਆ ਹੈ ਨਾ ਅਤੇ ਉਹਨਾਂ ਦੇ ਵੀ ਦੱਸਿਆ ਜਾਂਦਾ ਕਿ ਇਕਦਮ ਸੈਂਟਰ ਵਿੱਚ ਉਹਨਾਂ ਦੀ ਥਰਡ ਆਈ ਹੁੰਦੀ ਹੈ ਐਂਡ ਦਿਸ ਇਜ਼ ਅ ਸਿੰਬਲ ਆਫ ਆਗਿਆ ਚੱਕਰਾਸ ਪਾਵਰ ਜੋ ਕਿ ਬਹੁਤ ਸਾਰੇ ਸਾਡੇ ਨਾ ਬੋਡੀ 'ਚ ਸੱਤ ਚੱਕਰ ਹੁੰਦੇ ਆ ਵੀ ਆਰ ਸਟਾਰਟਿੰਗ ਫਰੋਮ ਇਕਦਮ ਜਿੱਥੇ ਕੁੰਮ ਪਾਇਆ ਜਾਂਦਾ ਸੰਦੂਰ ਜੀ ਨੂੰ ਕਹਿੰਦੇ ਆ ਦੈਨ ਕਮਸ ਬਿੰਦੀ ਵਾਲਾ ਪੁਆਇੰਟ ਫਿਰ ਡਿਫਰੈਂਟ ਬਹੁਤ ਸਾਰੇ ਪੁਆਇੰਟਸ ਹੁੰਦੇ ਮੈਂ ਐਕਸਪਰਟ ਨਹੀਂ ਹਾਂ ਸੋ ਆਈ ਵੋਂਟ ਸੇ ਐਨੀਥਿੰਗ ਅਬਾਊਟ ਇਟ ਬਟ ਜਦੋਂ ਗੱਲ ਕੀਤੀ ਸੈਂਟਰ ਦੀ ਵਿਚ ਇਜ਼ ਬਿਟਵੀਨ ਦੀ ਆਈਬ੍ਰੋਜ਼ ਉੱਥੇ ਗੱਲ ਹੁੰਦੀ ਆ ਬਿੰਦੀ ਦੀ ਥਰਡ ਆਈ ਚੱਕਰ ਜਿਹਨੂੰ ਕਿਹਾ ਜਾਂਦਾ ਦਾ ਫੋਕਸ ਪੁਆਇੰਟ ਪੂਰੀ ਬੋਡੀ ਦਾ ਫੋਕਸ ਪੁਆਇੰਟ ਜੇ ਤੁਸੀਂ ਕਿਸੇ ਦੇ ਨਾਲ ਗੱਲ ਕਰੋਗੇ ਉਹਦੇ ਹੈ ਨਾ ਇਕਦਮ ਆਈਬ੍ਰੋਜ਼ ਦੇ ਵਿੱਚ ਵੇਖੋਗੇ ਨਾ ਉਹਦਾ ਇਕਦਮ ਤੋਂ ਫੋਕਸ ਹਿਲੂਗਾ ਕਿ ਬੰਦਾ ਦੇਖ ਕਿੱਦਾਂ ਰਿਹਾ ਤੁਹਾਡਾ ਆਪ ਦਾ ਫੋਕਸ ਇਕਦਮ ਦਿਸ ਇਜ਼ ਕੰਸਿਡਰਡ ਐਜ਼ ਦਾ ਫੋਕਸ ਪੁਆਇੰਟ ਐਂਡ ਇਟ ਕਨੈਕਟਸ ਯੋਰ ਇਨਰ ਵਰਲਡ ਵਿਦ ਦੀ ਆਊਟਰ ਵਰਲਡ ਦਿਸ ਇਜ਼ ਦਾ ਕਾਇੰਡ ਆਫ ਦਾ ਪੁਆਇੰਟ ਯੂ ਹੈਵ ਇਨ ਯੋਰ ਬੋਡੀ ਜਿਹਨੂੰ ਕਿਹਾ ਜਾਂਦਾ ਇਟ ਇਜ਼ ਕਨੈਕਟਡ ਵਿਦ ਵਿਸਡਮ ਵਿਸਡਮ concentration protection from the negative energy is karke is the eh khasiyat ha so ਇਹਦਾ ਆਪਾਂ ਗਾਣਾ ਸੁਣਦੇ ਹਾਂ ਬਿੰਦੀ ਦੇ ਤਾਂ ਬਹੁਤ ਸਾਰੇ ਗਾਣੇ ਆ ਐਂਡ ਤੁਹਾਨੂੰ ਚੇਤੇ ਹੋਣਾ ਉਹ ਗਾਣਾ ਯੇ ਦੁਨੀਆ ਇੱਕ ਦੁਲਹਨ ਦੁਲਹਨ ਕੇ ਮਾਥੇ ਕੀ ਬਿੰਦੀਆ ਯੇ ਮੇਰਾ ਇੰਡੀਆ ਸੋਚੋ ਬਈ ਕਿ ਉਸ ਗਾਣੇ ਦੇ ਵਿੱਚ ਬਿੰਦੀਆ ਕਿਉਂ ਕਿਹਾ ਹੋਣਾ ਲਤਾ ਮੰਗੇਸ਼ਕਰ ਦਾ ਗਾਣਾ ਲਾਉਣ ਲੱਗੀ ਆ ਇਹ ਵੀ ਗਾਣਾ ਬਹੁਤ ਯੂਜ਼ ਹੋਇਆ ਆ ਸਟੇ ਟਿਊਨਡ ਹੇਅਰ ਔਨ ਰੈਡ ਐਫ ਐਮ

0: रानी राजधानी।
1: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
0: राजधानी राजधानी राजधानी।
1: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: मैं थोड़ा अपना वकील ब्रिज मोहन। पिछले 32 सालों तो अक्रॉस कैनेडा कार एक्सीडेंट लगियां गंभीर सट्टा, पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू ए कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करते हैं जिस दे सचमुच ही हकदार हैं। थोड़ा अपना वकील ब्रिज मोहन। कॉन्टेक्ट अस एट bridgemohan.com।
3: तुसी सुन रहे हो प्यार दे रंग।
4: बिल्कुल जी, दिस इज प्यार दे रंग। आई एम मनशालिका एंड अगला श्रृंगार जिहड़ी आपां गल करनी है, इट इज अबाउट चीर। वैसे साडे वाला दा चीर हुंदा, बट हिंदी च मांग कहिंदे जिहनूं। ते मांग दा क्या एसेंस है, इहदे बारे आपां गल करदे हां, क्योंकि बहुत ही जरूरी है, सब तो ज्यादा क्योंकि व्याहियां कुड़ियां दी गल हो रही है। ते उहदे विच श्रृंगारां दे विच आपां खास कुमकुम दी नहीं गल कीती, फिर तां आपां की ही गल कीती आ। सो हियर इट इज ज्वेलरी, जां फिर तुसीं मोस्टली कुड़ियां नूं देखोगे कि लाल रंग दा इहनां दे पाया हुंदा आ। ਸਾਰਿਆਂ ਕਲਚਰ ਚ ਨਹੀਂ ਹੁੰਦਾ, ਸਾਡੇ ਸਾਊਥ ਏਸ਼ੀਆ ਚ, ਬਟ ਕੁਛ ਜਿਨ੍ਹਾਂ ਚ ਵੀ ਮੰਨਿਆ ਜਾਂਦਾ ਆ, ਉਹਦੇ ਵਿੱਚ ਖਾਸ ਉਹਦੇ ਹੁੰਦਾ ਹੈ ਕਿ ਲਾਲ ਰੰਗ ਦੇ ਨਾਲ ਇਹਨੂੰ ਰੈਪ੍ਰਜੈਂਟ ਕੀਤਾ ਜਾਂਦਾ ਹੈ। ਐਂਡ ਆਹ ਜਿਹੜਾ ਚੱਕਰ ਜਿੱਥੇ ਸਿੰਦੂਰ ਪਾਉਂਦੇ ਆ, ਜਿੱਥੇ ਕੁਮਕੁਮ ਪਾਇਆ ਜਾਂਦਾ ਹੈ, ਸਪਿਰਿਚੁਅਲ ਅਵੇਅਰਨੈਸ ਦਾ ਹੈ ਇਹ, ਸਿੰਬੋਲਿਜ਼ਮ ਹੁੰਦਾ ਆ। ਐਂਡ ਇਹਨੂੰ ਸੁਸ਼ੁਮਨਾ ਕਹਿੰਦੇ, ਇੱਥੇ ਸੁਸ਼ੁਮਨਾ ਨਾੜੀ ਹੁੰਦੀ ਆ, ਦੈਟ ਇਜ਼ ਲੋਕੇਟਡ ਔਨ ਦ ਇਕਦਮ ਸੈਂਟਰ। ਤੇ ਸੁਸ਼ੁਮਨਾ ਨਾੜੀ ਨੂੰ ਕਿਹਾ ਜਾਂਦਾ ਸੈਂਟਰ ਪਾਰਟ ਹੁੰਦਾ ਆ ਉਧਰੋਂ, ਐਂਡ ਸਨ ਲਾਈਕ ਪਾਰਟਿੰਗ ਕਿਹਾ ਜਾਂਦਾ। ਸੁਸ਼ੁਮਨਾ ਦਾ ਮਤਲਬ ਹੁੰਦਾ ਹੈ ਕੋਈ ਵੀ ਚੀਜ਼ ਜਿਹੜੀ ਸਨ ਵਰਗੀ ਹੋਵੇ, ਸੂਰਜ ਵਾਂਗੂ ਹੋਵੇ। ਤੇ ਰੂਟ ਟੂ ਕਰਾਊਨ ਚੱਕਰ, ਪੂਰਾ ਇਹਦਾ ਕਨੈਕਸ਼ਨ ਜਾਂਦਾ ਹੈ ਉੱਪਰੋਂ ਲੈ ਕੇ ਸਾਡੇ ਜਿਹੜਾ ਰੂਟ ਚੱਕਰ ਹੁੰਦਾ ਹੈ ਉਹਦੇ ਤੱਕ ਕਨੈਕਟਡ ਹੁੰਦਾ ਹੈ। ਮੋਸਟਲੀ ਰੈੱਡ ਕਲਰ ਦੇ ਨਾਲ ਇਹਨੂੰ ਰੱਖਿਆ ਜਾਂਦਾ, ਵਰਮਿਲੀਅਨ ਜਿਹੜਾ ਹੁੰਦਾ ਹੈ ਨਾ ਉਹਨੂੰ ਸਮਰਪਣ ਕਿਹਾ ਜਾਂਦਾ ਹੈ। ਐਂਡ ਇਟ ਸ਼ੋਜ਼ ਕਿ ਬਈ ਕੁੜੀ ਵਿਆਹੀ ਗਈ ਆ, ਮੈਰੀਟਲ ਅਵੇਅਰਨੈਸ ਵਾਸਤੇ, ਐਂਡ ਮੈਰੀਟਲ ਸਿੰਬੋਲਿਜ਼ਮ ਹੁੰਦਾ ਹੈ, ਐਂਡ ਸਪਿਰਿਚੁਅਲ ਅਵੇਅਰਨੈਸ ਇਹਦਾ ਖਾਸ ਇੱਕ ਰੈਪ੍ਰਜੈਂਟੇਸ਼ਨ ਆ। ਹੌਲੀ ਹੌਲੀ ਆਪਾਂ ਅਗਲੇ ਸ਼ਿੰਗਾਰ ਤੇ ਜਾਂਦੇ ਹਾਂ, ਬਟ ਸਟੇ ਟਿਊਨਡ ਔਨ ਰੈਡ ਐਫ ਐਮ। ਅਮਨ ਸ਼ਾਲਕਾ ਟਾਕਿੰਗ ਅਬਾਊਟ 16 ਸ਼ਿੰਗਾਰ ਕੁੜੀਆਂ ਦੇ ਕਿਹੜੇ ਕਿਹੜੇ ਹੁੰਦੇ ਆ, ਐਂਡ ਆਰਡਰ ਚ ਗੱਲ ਕਰਾਂਗੇ। ਹੌਲੀ ਹੌਲੀ ਸਾਰੇ ਸ਼ਿੰਗਾਰਾਂ ਦੀ ਗੱਲ ਕਰਦੇ ਹਾਂ, ਸਟੇ ਟਿਊਨਡ ਔਨ ਰੈਡ ਐਫ ਐਮ।
5: You are listening to CIRV 88.9 FM Toronto. This is Red FM Toronto.
6: ਲਾਈਫ ਵਿੱਚ ਅਸੀਂ ਕੁਝ ਵੀ ਖਰੀਦਣਾ ਹੋਵੇ, ਆਪਾਂ ਹਮੇਸ਼ਾ ਵਧੀਆ ਬ੍ਰਾਂਡ ਚੂਜ਼ ਕਰਦੇ ਹਾਂ। ਫਿਰ ਮੌਰਗੇਜ ਦੇ ਇੰਪੋਰਟੈਂਟ ਡਿਸੀਜਨ ਲਈ ਵੀ ਤਾਂ ਕਿਸੇ ਵਧੀਆ ਨੂੰ ਹੀ ਚੁਣਨਾ ਚਾਹੀਦਾ ਹੈ, ਮਤਲਬ ਕਿ ਲਖਵੀਰ ਜੀ ਨੂੰ, ਜੋ ਹਨ ਮੌਰਗੇਜ ਬ੍ਰੋਕਰ ਐਟ ਐਡਮਾਇਰ ਮੌਰਗੇਜ ਗਰੁੱਪ।
7: ਤੁਹਾਨੂੰ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਮੌਰਗੇਜ ਦੀ ਲੋੜ ਹੋਵੇ ਜਾਂ ਲਾਈਨ ਆਫ ਕ੍ਰੈਡਿਟ ਦੀ, ਤੁਸੀਂ ਰੀਫਾਈਨਾਂਸ ਜਾਂ ਇਕੁਇਟੀ ਕਢਵਾਉਣਾ ਚਾਹੁੰਦੇ ਹੋ ਜਾਂ ਫਸਟ ਸੈਕਿੰਡ ਮੌਰਗੇਜ ਲੈਣਾ ਚਾਹੁੰਦੇ ਹੋ, ਫਿਕਰ ਨਾ ਕਰੋ। ਮੈਂ ਲਖਵੀਰ ਲਾਲ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਸਮਝ ਕੇ ਤੁਹਾਡੀ ਲੋੜ ਮੁਤਾਬਕ ਸਭ ਤੋਂ ਵਧੀਆ ਮੌਰਗੇਜ ਸੋਲੂਸ਼ਨ ਅਤੇ ਮੌਰਗੇਜ ਇੰਟਰਸਟ ਲੱਭਣ ਵਿੱਚ ਪੂਰੀ ਹੈਲਪ ਕਰਾਂਗੀ। ਕਾਲ ਮੀ ਟੂਡੇ ਐਟ 647-273-7006।
5: This is CIRV 88.9 FM Toronto.
8: This is Red FM Toronto.
6: ਲਾਈਫ ਵਿੱਚ ਅਸੀਂ ਕੁਝ ਵੀ ਖਰੀਦਣਾ ਹੋਵੇ, ਆਪਾਂ ਹਮੇਸ਼ਾ ਵਧੀਆ ਬ੍ਰਾਂਡ ਚੂਜ਼ ਕਰਦੇ ਹਾਂ। ਫਿਰ ਮੌਰਗੇਜ ਦੇ ਇੰਪੋਰਟੈਂਟ ਡਿਸੀਜਨ ਲਈ ਵੀ ਤਾਂ ਕਿਸੇ ਵਧੀਆ ਨੂੰ ਹੀ ਚੁਣਨਾ ਚਾਹੀਦਾ ਹੈ, ਮਤਲਬ ਕਿ ਲਖਵੀਰ ਜੀ ਨੂੰ, ਜੋ ਹਨ ਮੌਰਗੇਜ ਬ੍ਰੋਕਰ ਐਟ ਐਡਮਾਇਰ ਮੌਰਗੇਜ ਗਰੁੱਪ।
7: ਤੁਹਾਨੂੰ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਮੌਰਗੇਜ ਦੀ ਲੋੜ ਹੋਵੇ ਜਾਂ ਲਾਈਨ ਆਫ ਕ੍ਰੈਡਿਟ ਦੀ, ਤੁਸੀਂ ਰੀਫਾਈਨਾਂਸ ਜਾਂ ਇਕੁਇਟੀ ਕਢਵਾਉਣਾ ਚਾਹੁੰਦੇ ਹੋ ਜਾਂ ਫਸਟ ਸੈਕਿੰਡ ਮੌਰਗੇਜ ਲੈਣਾ ਚਾਹੁੰਦੇ ਹੋ, ਫਿਕਰ ਨਾ ਕਰੋ। ਮੈਂ ਲਖਵੀਰ ਲਾਲ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਸਮਝ ਕੇ ਤੁਹਾਡੀ ਲੋੜ ਮੁਤਾਬਕ ਸਭ ਤੋਂ ਵਧੀਆ ਮੌਰਗੇਜ ਸੋਲੂਸ਼ਨ ਅਤੇ ਮੌਰਗੇਜ ਇੰਟਰਸਟ ਲੱਭਣ ਵਿੱਚ ਪੂਰੀ ਹੈਲਪ ਕਰਾਂਗੀ। ਕਾਲ ਮੀ ਟੂਡੇ ਐਟ 647-273-7006।
9: Red FM 88.9 believes in being accountable to you, the listener, which is why we're a member of the Canadian Broadcast Standards Council. As a member of the CBSC, we are committed to upholding the highest standards of broadcast excellence and adhering to the specific codes of conduct created by the Canadian Association of Broadcasters. If you have a comment to make about our programming or a concern about something you heard on our service, write us, 7 Sunpac Boulevard, Brampton, Ontario, L6S 5P6 or email info@redfm.ca. We'll respond to your concern and send you any information on the CBSC and the broadcaster codes.

0: ہماری اور فرمائش آپ کی. تھیم ہماری اور فرمائش آپ کی.
1: تھیم ہماری آتا دو بار ہی چل گیا ادھر معافی, بٹ بھائی اج تا ایک ہی بار کوئی بھی فرمائش ہے نہیں ادھر معافی, بٹ تھینک یو فار سٹینگ ٹیون. 9:04 ہو گئے نے اینڈ تسی سن رہے ہو پیار دے رنگ تے اج میوزیکل تھرسڈے ہے گا یا, اینڈ اج میوزیکل تھرسڈے چ گل ہو رہی ہے ورلڈ میک اپ ڈے تے شنگار دے اتے, تے ساڈی کڑیاں دا شنگار ہوندے نے 16 شنگار, تے سو فار اپا دیکھو جی گل کیتی اپا والا دی. سب تو پہلا شنگار دی ہوندی ہے سنان تو جدا مائیاں دے وچ ہوندا ہے نا, سب تو پہلا ہو ہوندا, دین کمز والا نو سجاونا, کچھ کے لوکی گجرا آندے جدا فل لانے ہو گئے ہے نا, گلاب لا دیندے ہیں, چینج رہندا ٹائم ٹو ٹائم چیزاں, اینڈ دین والا تو آ گئے اپاں جتھے سندور پایا جاندا کمکم ورملین جنوں کہیا جاندا ہے, اینڈ دین کمز انادر چکرا جیہدے نال جیہڑا ساڈی اکھاں دے وچکار ہوندا ہے نا جنوں کہیا جاندا آگیا چکر, دیٹ از دی مین چکر دی پاور جنوں کہیا جاندا کہ انر ورلڈ از کنیکٹڈ ود دی آؤٹر ورلڈ, اینوں تھرڈ آئی کہیا جاندا ہے, ایک سپیریچوئل کنیکشن ہوندا جنوں کہندے آ ہے نا, ਉਹ ਹੁੰਦਾ ਆ ਥਰਡ ਆਈ ਦੇ ਵਿੱਚ, ਕੌਨਸ਼ੀਅਸਨੈਸ ਕੌਨਸ਼ੀਅਸ ਜਿਹੜੇ ਸ਼ਬਦ ਹੁੰਦੇ ਆ ਇਧਰੋਂ ਹੀ ਹੁੰਦੇ ਆ ਕਨੈਕਟਡ ਦ ਫੋਕਸ ਪੁਆਇੰਟ, ਐਂਡ ਦੈਨ ਲੈਟਸ ਟਾਕ ਅਬਾਊਟ ਦੀ ਆਈਜ਼. ਓਏ ਹੋਏ ਹੋਏ ਹੋਏ ਆਈਜ਼ ਕਿੰਨੀਆਂ ਸੋਹਣੀਆਂ ਹੁੰਦੀਆਂ ਨੇ, ਐਂਡ ਕਜਲੇ ਤੋਂ ਬਿਨਾਂ ਤਾਂ ਗੱਲ ਹੀ ਕੀ ਆ. ਹੇਅਰ ਇਟ ਇਜ਼ ਅਪਲਾਈਡ, ਕਾਜਲ ਇਜ਼ ਅਪਲਾਈਡ ਟੂ ਦੀ ਆਈਜ਼, ਐਂਡ ਸਾਨੂੰ ਸਾਰਿਆਂ ਨੂੰ ਪਤਾ ਇੰਨੇ ਗਾਣੇ ਬਣੇ ਆ ਨਾ ਕਿਤੇ ਕਜਲੇ ਦੇ ਉੱਤੇ, ਤੁਸੀਂ ਸੁਰਮੇ ਦੀ ਗੱਲ ਕਰੋ ਇੰਨੀਆਂ ਸੋਹਣੀਆਂ ਗੱਲਾਂ ਹੈਗੀਆਂ ਨੇ, ਐਂਡ ਇਟ ਇਜ਼ ਅਪਲਾਈਡ ਟੂ ਦੀ ਆਈਜ਼, ਐਂਡ ਟ੍ਰੈਡੀਸ਼ਨਲੀ ਇਟ ਵਾਜ਼ ਬਿਲੀਵਡ ਕਿ ਅੱਖਾਂ ਨੂੰ ਪ੍ਰੋਟੈਕਟ ਕੀਤਾ ਜਾਂਦਾ ਆ ਇਨਫੈਕਸ਼ਨ ਤੋਂ, ਕਜਲਾ ਪਾ ਕੇ ਨਾ ਗਲੇਅਰ ਤੋਂ ਬਚਾਇਆ ਜਾਂਦਾ, ਐਂਡ ਪਹਿਲਾਂ ਦੇ ਜ਼ਮਾਨੇ 'ਚ ਨਾ ਇਜਿਪਟ ਹੋ ਗਿਆ ਕੁਛ ਹੋਰ ਮੈਸੋਪੋਟਾਮੀਅਨ ਏਰੀਆਜ਼ ਹੋ ਗਏ, ਉੱਥੇ ਇਹ ਚੀਜ਼ ਨੂੰ ਨਹੀਂ ਮੰਨਿਆ ਜਾਂਦਾ ਸੀ ਕਿ ਤੁਸੀਂ ਪਾ ਰਹੇ ਹੋ ਕਿ ਸਿਰਫ ਕੁੜੀਆਂ ਨੇ ਹੀ ਕਰਨਾ ਆ ਸ਼ਿੰਗਾਰ, ਇਹ ਸਾਰੇ ਦੇ ਸਾਰੇ ਕਰਦੇ ਆ. ਸੋ ਇਹ ਖੂਬਸੂਰਤ ਗੱਲ ਹੈਗੀ ਆ ਕੁਛ ਕੁ ਸ਼ਿੰਗਾਰਾਂ ਦੀ, ਐਂਡ ਕਜਲੀ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਬਹੁਤ ਹੀ ਪਿਆਰਾ ਜਿਹਾ ਉਹਦਾ ਇੱਕ ਪਰਸਪੈਕਟਿਵ ਮੂਹਰੇ ਆਉਂਦਾ ਆ ਕਿ ਕਜਲਾ ਨਾ ਕਿ ਸਿਰਫ ਯੂ ਨੋ ਤੁਹਾਡੇ ਲਈ ਇੱਕ ਫੈਮਿਨਿਨ ਐਨਰਜੀ ਹੁੰਦੀ ਆ, ਬਟ ਆਲਸੋ ਇਟ ਐਨਹਾਂਸਿਸ ਬਿਊਟੀ ਐਂਡ ਵਿਜ਼ਨ, ਐਂਡ ਉਹਦੇ ਨਾਲ ਹੀ ਇਟ ਹੈਲਪਸ ਯੂ ਟੂ ਵਾਚ ਕਲੀਅਰਲੀ, ਤੁਹਾਡੇ ਵਿਜੁਅਲ ਸੈਂਸਿਸ ਸ਼ਾਰਪਨ ਕਰ ਦਿੰਦੀ ਹੈ, ਐਂਡ ਜੇ ਤੁਸੀਂ ਘਰੇ ਦੇਖਿਆ ਹੋਵੇ, ਮੇਰੇ ਘਰ ਤਾਂ ਇੱਦਾਂ ਹੁੰਦਾ ਸੀ ਕਿ ਮਿੱਟੀ ਦੇ ਅੰਦਰ ਕਪੂਰ ਰੱਖ ਕੇ ਨਾ ਨੈਚੁਰਲ ਕਜਲਾ ਬਣਾਉਂਦੇ ਸੀਗੇ, ਤੇ ਹੱਥਾਂ ਨਾਲ ਆਪਣੀ ਰਿੰਗ ਫਿੰਗਰ ਦੇ ਨਾਲ ਕਜਲਾ ਪਾਇਆ ਕਰਦੇ ਸੀ ਅੱਖਾਂ ਦੇ ਵਿੱਚ, ਦੈਟ ਇਜ਼ ਸੋ ਬਿਊਟੀਫੁਲ ਨੈਚੁਰਲ ਚੀਜ਼ਾਂ. ਬਟ ਅੱਜ ਕੱਲ੍ਹ ਕੋਹਲ ਆ ਗਿਆ, ਐਂਡ ਆਈ ਡੋਂਟ ਈਵਨ ਨੋ ਇਫ ਦੀ ਕਰੰਟ ਕੋਹਲ ਜਿਹੜਾ ਆਪਾਂ ਦੇਖਦੇ ਹਾਂ, ਆਈ ਲਾਈਨਰ ਯੂਜ਼ ਕਰਦੇ ਹਾਂ ਜਿਹੜੇ ਇੱਥੇ ਦੇ ਵੈਸਟਰਨ ਕਲਚਰ ਦੇ ਅਕੋਰਡਿੰਗ, ਉਹ ਪਤਾ ਨਹੀਂ ਪਹਿਲਾਂ ਦਾ ਹੀ ਸੀਗਾ ਕਿ ਸਾਡੇ ਕਲਚਰ ਤੋਂ ਆਇਆ ਹੈ, ਕਿਉਂਕਿ ਆਰ ਕਲਚਰ ਇਜ਼ ਵਨ ਆਫ ਦੀ ਓਲਡੈਸਟ ਵਨਸ ਇਨ ਟਰਮਸ ਆਫ ਆਲ ਦੀਸ ਟ੍ਰੈਡੀਸ਼ਨਸ, ਰਾਈਟ? ਵੀ ਨੈਵਰ ਨੋ. ਤਰਸੇਮ ਜੱਸੜ ਦੀ ਆਵਾਜ਼ ਵਿੱਚ ਅਗਲਾ ਗਾਣਾ ਸੁਣਦੇ, ਸਟੇ ਟਿਊਨਡ, ਆਈ ਐਮ ਮਨਸ਼ਾਲਕਾ. ਹਰਵਿੰਦਰ ਜੀ ਆਹੀ ਗਾਣਾ ਲਾਉਣ ਲੱਗੀ ਆ ਮੈਂ, ਕਜਲਾ ਅੱਖਾਂ ਦੇ ਵਿੱਚ ਤਾਂ ਪਾਉਂਦੀ ਆ, ਮੈਨੂੰ ਬਹੁਤ ਪਸੰਦ ਆ, ਹੇਅਰ ਇਟ ਇਜ਼, ਕਿਉਂਕਿ ਮੇਰੇ ਮਾਹੇ ਨੂੰ ਪਸੰਦ, ਮੈਂ ਯਕੀਨੀ ਲਾਉਂਦੀ ਆ.

ਰੱਖੇ ਸੁਰਮ ਸਲਾਈਆਂ ਬਿੱਲੋ ਡੱਟ ਕੇ ਮੈਂ ਤੇਰੇ ਜਿਹੀ ਮੋਰਨੀ ਕੁੜੇ ਬੜੀ ਰੀਝ ਨਾ ਪਵਾਈ ਆ ਬਿੱਲੋ ਪੱਟ ਤੇ ਥੈਂਕ ਯੂ ਫਾਰ ਸਟੇਇੰਗ ਟਿਊਨਡ ਹੇਅਰ ਔਨ ਰੈਡ ਐਫਐਮ ਅਮਨ ਸ਼ਾਲਕਾ ਤੇ ਖੂਬਸੂਰਤ ਗੱਲਾਂ ਬਾਤਾਂ ਤੇ ਗੱਲ ਹੋ ਰਹੀ ਹੈ ਜੀ ਸੋਹਣਾ ਸ਼ਿੰਗਾਰ ਦੀ ਕੁੜੀਆਂ ਲਈ ਤਾਂ ਬੜੀ ਬਲੱਸ਼ ਵਾਲਾ ਟੋਪਿਕ ਹੁੰਦਾ ਆ ਐਨੀ ਵਨ ਹੂ ਲਵਸ ਟੂ ਯੂ ਨੋ ਤਿਆਰ ਤਿਉਰ ਹੋ ਕੇ ਬਾਹਰ ਆਉਣਾ ਤੇ ਉਹਨਾਂ ਲਈ ਬੜੀ ਹੀ ਪਿਆਰੀ ਜਿਹੀ ਚੀਜ਼ ਹੁੰਦੀ ਆ ਸ਼ਿੰਗਾਰਾ ਚ ਅਗਲੇ ਸ਼ਿੰਗਾਰ ਤੇ ਆਉਂਦੇ ਹਾਂ ਵਿਚ ਇਜ਼ ਅੱਖ ਤੋਂ ਥੱਲੇ ਆ ਗਏ ਨੱਕ ਤੇ ਆਹਾ ਨੱਕ ਵਾਲਾ ਕੋਕਾ ਦੇ ਸਾਨੂੰ ਧੋਖਾ ਜਿੰਨੀਆਂ ਵੀ ਗੱਲਾਂ ਕਰ ਲਈਆਂ ਉਨੀ ਹੀ ਘੱਟ ਪੈਣੀਆਂ ਨੱਕ ਦੇ ਕੋਕੇ ਬਾਰੇ ਕੋਕਾ ਹੋ ਗਿਆ ਨੋਜ਼ ਰਿੰਗ ਹੋ ਗਿਆ ਨੋਜ਼ ਪਿਨ ਹੋ ਗਿਆ ਸਾਡੇ ਸਾਰਿਆਂ ਲਈ ਡਿਫਰੈਂਟ ਡਿਫਰੈਂਟ ਹੁੰਦੇ ਆ ਕੁੜੀਆਂ ਵੀ ਪਾਉਂਦੀਆਂ ਨੇ ਮੁੰਡੇ ਵੀ ਪਾਉਂਦੇ ਮੈਂ ਵੇਖਿਆ ਕਈ ਵਾਰੀ ਇੱਥੇ ਦੇ ਜ਼ਿਆਦਾ ਦੇਖੇ ਆ ਸੋ ਕਿਆ ਇਹਦੀ ਐਕਚੁਅਲੀ ਸਪਿਰਿਚੁਅਲੀ ਆਯੁਰਵੈਦਿਕ ਦੇ ਆਯੁਰਵੇਦ ਦੇ ਹਿਸਾਬ ਦੇ ਨਾਲ ਇਹਦੀ ਕੀ ਸਿਗਨੀਫਿਕੈਂਸ ਆ ਉਹ ਪੜ੍ਹਦੇ ਹਾਂ ਵੈਸੇ ਤਾਂ ਜਦੋਂ ਵੀ ਨੋਜ਼ ਰਿੰਗ ਇੱਦਾਂ ਦੀ ਜੂਲਰੀ ਪਾਉਂਦੇ ਹਾਂ ਨਾ ਆਪਾਂ ਉਹ ਕਿਤੇ ਨਾ ਕਿਤੇ ਤੁਹਾਡੇ ਨਾਲ ਤੁਹਾਡੇ ਬੋਡੀ ਦੇ ਨਾਲ ਕਨੈਕਟਡ ਹੁੰਦੀ ਆ ਸੋ ਨੋਜ਼ ਜੂਲਰੀ ਹੁੰਦੀ ਆ ਐਂਡ ਆਯੁਰਵੈਦਿਕ ਬਿਲੀਫ ਹੁੰਦਾ ਆ ਕਿ ਜੇ ਤੁਸੀਂ ਲੈਫਟ ਨੋਸਟਰਲ ਪੇਅਰਸ ਕਰਾਉਂਦੇ ਹੋ ਮੈਜੋਰਿਟੀ ਆਫ ਗਰਲਸ ਹੂ ਗੈਟ ਦੀ ਨੋਜ਼ ਪਿਨ ਲੈਫਟ ਨੋਸਟਰਲ ਹੁੰਦੀ ਆ ਉਹਨਾਂ ਦੀ ਮੋਸਟਲੀ ਪੇਅਰਸ ਐਂਡ ਇਟ ਇਜ਼ ਲਿੰਕਡ ਟੂ ਰੀਪ੍ਰੋਡਕਟਿਵ ਹੈਲਥ ਉਹਦੇ ਨਾਲ ਤੁਹਾਡੀ ਜਿਹੜੀ ਇੱਥੇ ਨੱਕ ਦੇ ਅੰਦਰ ਕੁਛ ਕੁ ਜਿਹੜੀਆਂ ਨਾੜੀਆਂ ਹੁੰਦੀਆਂ ਜਾਂ ਕਹਿ ਲਓ ਯੂ ਨੋ ਜਿਹੜੀ ਨਰਵਸ ਕਨੈਕਟਡ ਹੁੰਦੀਆਂ ਦੇ ਆਰ ਕਨੈਕਟਡ ਵਿਦ ਯੋਰ ਰੀਪ੍ਰੋਡਕਟਿਵ ਹੈਲਥ ਐਂਡ ਗੋਲਡ ਐਂਡ ਸਿਲਵਰ ਦਾ ਵੱਖਰਾ ਹਿਸਾਬ ਹੁੰਦਾ ਹੈ ਜੇ ਤੁਸੀਂ ਗੋਲਡ ਪਾਉਂਦੇ ਹੋ ਕਿ ਸਿਲਵਰ ਪਾਉਂਦੇ ਹੋ ਆਲਦੋ ਗੋਲਡ ਤੇ ਸਿਲਵਰ ਦਾ ਸਾਇੰਟੀਫਿਕਲੀ ਪ੍ਰੂਵਨ ਨਹੀਂ ਆ ਬਟ ਕੀ ਕਹਿਣਾ ਆ ਉਹ ਆਪਾਂ ਕਰਦੇ ਹਾਂ ਗੱਲ ਬਟ ਉਦੋਂ ਪਹਿਲਾਂ ਗਾਣਾ ਸੁਣਦੇ ਹਾਂ ਲੌਂਗ ਦੇ ਉੱਤੇ ਨੱਕ ਬਾਰੇ ਵਿਚ ਇਜ਼ ਲੌਂਗ ਦਾ ਲਸ਼ਕਾਰਾ ਓਨਲੀ ਔਨ ਰੈਡ ਐਫ ਐਮ ਅਮਨ ਸ਼ਾਲਕਾ ਇਹ ਐਕਚੁਅਲੀ ਗਾਣਾ ਉਹ ਹੀ ਮੈਂ ਜਿਹੜਾ ਲਾਉਣਾ ਚਾਹੁੰਦੀ ਸੀ ਬਟ ਵੇਟ ਕਰਦੇ ਹਾਂ

0: ਪਲਾਨ ਬਣਾਇਆ, ਟਿਕਟ ਬੁੱਕ ਕੀਤੀ ਤੇ ਬਸ ਕਰ ਲਿਆ ਫਲਾਈ ਤੇ ਹੋ ਗਈ ਵਕੇਸ਼ਨ। ਓਹ ਨਹੀਂ ਓਏ, ਹੁਣ ਬੈਕ ਹੋਮ ਜਾਣਾ ਹੋਵੇ ਜਾਂ ਬੈਕ ਹੋਮ ਤੋਂ ਆਪਣੇ ਪਿਆਰਿਆਂ ਨੂੰ ਆਪਣੇ ਕੋਲ ਬੁਲਾਉਣਾ ਹੋਵੇ ਜਾਂ ਆਪਣੀ ਫੈਮਿਲੀ ਨਾਲ ਦੁਨੀਆ ਵਿੱਚ ਕਿਤੇ ਵੀ ਟ੍ਰੈਵਲ ਕਰਨਾ ਹੋਵੇ, ਫਰੋਮ ਪਲਾਨਿੰਗ ਟੂ ਦਾ ਫਾਈਨਲ ਡੈਸਟੀਨੇਸ਼ਨ, ਜੇ ਸਾਰਾ ਕੁਝ ਹੈਸਲ ਫ੍ਰੀ ਚਾਹੀਦਾ ਤਾਂ ਗਿੱਲ ਇੰਟਰਨੈਸ਼ਨਲ ਟ੍ਰੈਵਲ ਨੂੰ ਕਾਲ ਕਰ ਲਓ। ਅਰਾਊਂਡ ਦ ਵਰਲਡ ਟ੍ਰੈਵਲ ਪੈਕੇਜਸ ਅਤੇ ਬੈਸਟ ਇਨ ਕਲਾਸ ਸਰਵਿਸ। ਕਾਲ ਟੁਡੇ ਐਟ 905-671-8400 ਔਰ 905-796-8800 ਔਰ gilltravel.com। ਬੱਚੇ, ਬਜ਼ੁਰਗ, ਔਰਤਾਂ ਤੇ ਮਰਦ, ਗੋਡੇ ਮੋਢੇ ਧੋਣ ਦਾ ਜੇ ਹੋਵੇ ਦਰਦ, ਮੋਚ ਖਿੱਚੀਆ ਪਈ ਹੋਵੇ ਚੁੱਕ ਤੇ ਕਰੋ ਗੱਲ ਪੀੜੀ ਦਰ ਪੀੜੀ ਕਾਮਯਾਬ ਖਾਨਦਾਨੀ ਵੈਦ ਰੂਬਲ ਨਾਲ। ਹੁਣੇ ਨੰਬਰ ਘੁਮਾਓ 905-874-3333। ਇਹਨਾਂ ਕੋਲ ਓਸੀਡੀ, ਡਿਪਰੈਸ਼ਨ, ਐਂਗਜ਼ਾਇਟੀ, ਥਾਇਰਾਇਡ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਇਨਫਰਟੀਲਿਟੀ, ਇਹ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਹਨ। ਸਮ ਕੰਡੀਸ਼ਨ ਅਪਲਾਈ। ਡਾਕਟਰ ਰੂਬਲ ਕੋਲ ਐਡਵਾਂਸ ਡਾਰਕ ਫੀਲਡ ਮਾਈਕਰੋਸਕੋਪੀ ਬਲੱਡ ਟੈਸਟ ਟੈਕਨੋਲੋਜੀ ਹੈ, ਜਿਸ ਨਾਲ ਬਲੱਡ ਐਨਾਲਿਸਿਸ ਕਰਕੇ ਹੈਲਥ ਇਸ਼ੂਜ਼ ਬਾਰੇ ਪਹਿਲਾਂ ਹੀ ਪਤਾ ਚੱਲ ਸਕਦਾ ਹੈ।
1: ਵੈਦ ਰੂਬਲ ਦੀਆਂ ਦਵਾਈਆਂ ਦੇਸੀ ਅਤੇ ਕੈਨੇਡਾ ਹੈਲਥ ਰੈਗੂਲੇਸ਼ਨਸ ਦੇ ਹਿਸਾਬ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਨੇ। 905-874-3333।
0: देखिए, मोर्गेज के लिए हर एक क्लाइंट के जरूरत और ऑप्शन अलग होती है, ठीक वैसे ही सबके लिए सॉल्यूशन भी तो अलग होना चाहिए ना। और अब तो बदलते इंटरेस्ट रेट्स के चलते सबसे बड़ा सवाल ये है कि आपकी मोर्गेज फिक्स्ड रेट पर होनी चाहिए या वेरिएबल। तो ऐसे में आपकी मदद कर सकती है अमृता भोगल, योर ट्रस्टेड मोर्गेज एडवाइजर।
2: फॉर ऑल योर मोर्गेज क्वेश्चंस एंड सॉल्यूशंस, कॉल मी अमृता भोगल एट 6475058643।
3: ਆਉਣ ਵਾਲੀ ਹੈ ਦੀਵਾਲੀ ਤੇ ਨਾਲ ਹੀ ਰੈਡ ਐਫਐਮ ਲਿਆ ਹੈ ਦੀਵਾਲੀ ਧਮਾਕਾ, ਪ੍ਰੈਜੈਂਟਡ ਬਾਈ ਸਕੋਸ਼ੀਆਬੈਂਕ।
4: ਰੈਡ ਐਫਐਮ ਦੀਵਾਲੀ ਧਮਾਕਾ।
5: ਸ਼ਾਪਿੰਗ ਲਈ ਸਜੇਗਾ ਵੱਡਾ ਬਾਜ਼ਾਰ, ਆਊਟਫਿਟਸ, ਜੁਐਲਰੀ, ਗਿਫਟ, ਡੈਕੋਰ ਆਈਟਮਸ ਅਤੇ ਬਹੁਤ ਕੁਝ।
3: ਫੈਸਟਿਵ ਫੂਡ ਸਟਾਲਸ ਅਤੇ ਵੱਖ ਵੱਖ ਖਾਣੇ ਦੇ ਆਪਸ਼ਨਸ,
5: ਮਿਊਜ਼ਿਕ, ਮਸਤੀ ਐਂਡ ਫੁੱਲ ਔਨ ਸੈਲੀਬ੍ਰੇਸ਼ਨ।
3: ਆਓ ਮਿਲ ਕੇ ਮਨਾਈਏ ਦੀਵਾਲੀ ਦੀਆਂ ਖੁਸ਼ੀਆਂ।
5: ਕਮਿੰਗ ਸੂਨ ਟੂ ਯੋਰ ਸਿਟੀ,
3: ਸਟੇ ਟਿਊਨਡ।
0: ਤੁਸੀਂ ਸੁਣ ਰਹੇ ਹੋ ਪਿਆਰ ਦੇ ਰੰਗ

ਸਬਜੈਕਟ ਥੈਂਕ ਯੂ ਸੋ ਮਚ ਐਂਡ ਆਈ ਐਮ ਗੈਸਿੰਗ ਤੁਸੀਂ ਸਾਨੂੰ ਪਹਿਲੀ ਵਾਰ ਮੈਸੇਜ ਕੀਤਾ ਸੋ ਬਹੁਤ ਸਾਰਾ ਤੁਹਾਡਾ ਧੰਨਵਾਦ ਸਾਨੂੰ ਮੈਸੇਜ ਕਰਨ ਲਈ ਐਂਡ ਸਾਡੇ ਸ਼ੋਅ 'ਚ ਐਂਡ ਮੈਂ ਤਾਂ ਕਹਿੰਦੀ ਹਾਂ ਵੇਟ ਕਰੋ ਅਗਲਾ ਗਾਣਾ ਕਿਹੜਾ ਆ ਇਟਸ ਵੈਰੀ ਮੱਚ ਇਨ ਸਿੰਕ ਵਿਦ ਦਾ ਸੌਂਗ ਕਦੇ ਕਦੇ ਆਪਾਂ ਸ਼ੈਤਾਨੀ ਕਰ ਹੀ ਲੈਂਦੇ ਹਾਂ ਬਟ ਸੰਦੀਪ ਜਿੰਦਲ ਜੀ ਜੇ ਤੁਸੀਂ ਕੁਛ ਲਿਖ ਕੇ ਭੇਜਿਆ ਕੋਕੇ ਉੱਤੇ ਲਿਖ ਕੇ ਭੇਜਿਆ ਸੁਣਿਓ ਕਹਿੰਦੇ ਮੁੱਖੜੇ ਉਹਦੇ ਦੀ ਮੈਂ ਤਾਰੀਫ਼ ਕੀ ਲਿਖਾਂ ਮੁੱਖੜੇ ਉਹਦੇ ਦੀ ਮੈਂ ਤਾਰੀਫ ਕੀ ਲਿਖਾਂ ਸਾਦਗੀ ਵੀ ਨਖਰਾ ਵੀ ਮੁੱਖੜੇ ਤੇ ਸੰਗ ਆ ਨੱਕ ਵਿੱਚ ਕੋਕਾ ਨਾਲੇ ਅੱਖੀਆਂ ਚ ਕਜਲਾ ਜਿੰਦਲ ਦੀ ਯਾਰੋ ਬਸ ਇਹੋ ਜੀ ਪਸੰਦ ਆ ਸੋ ਨਾਈਸ ਕਿਆ ਬਾਤ ਹੈ ਜੀ ਕਿਆ ਬਾਤ ਹੈ ਇਹ ਤਾਂ ਮੇਰੀ ਗੱਲ ਹੋ ਗਈ ਆ ਨੋ ਕੋਕਾ ਤਾਂ ਮੈਂ ਨਹੀਂ ਪਾਇਆ ਕੋਕਾ ਹੀ ਮੈਂ ਪਾਇਆ ਐਕਚੁਲੀ ਕਜਲਾ ਵੀ ਪਾਇਆ ਐਨੀਵੇ ਸੋਰੀ ਯੂ ਕੈਨ ਇਗਨੋਰ ਦਿਸ ਬਟ ਅਗਲਾ ਗਾਣਾ ਆਪਣਾ ਅਗਲੇ ਦੀ ਗੱਲ ਕਰਦੇ ਹਾਂ ਕਮਿੰਗ ਬੈਕ ਟੂ ਦਾ ਟੋਪਿਕ ਸੋ ਸਟਾਰਟਿੰਗ ਵਿਦ ਸਨਾਨ ਜਿਹੜੇ 16 ਸ਼ਿੰਗਾਰ ਹੁੰਦੇ ਕੁੜੀਆਂ ਦੇ ਸਨਾਨ ਹੋ ਗਿਆ ਫਿਰ ਵਸਤਰ ਹੁੰਦੇ ਆ ਡਿਫਰੈਂਟ ਤਰ੍ਹਾਂ ਦੇ ਹਮੇਸ਼ਾ ਕਲਰਫੁਲ ਪ੍ਰੈਫਰ ਕੀਤੇ ਜਾਂਦੇ 16 ਸ਼ਿੰਗਾਰਾਂ ਵਿੱਚੋਂ ਇੱਕ ਦੈਨ ਇਸ ਵਾਲਾਂ ਦੀ ਗੱਲ ਹੁੰਦੀ ਆ ਤੀਜੀ ਹੁੰਦੀ ਸਿੰਦੂਰ ਜਾਂ ਫਿਰ ਕੁਮਕੁਮ ਜਾਂ ਵਰਮਿਲੀਅਨ ਇੰਗਲਿਸ਼ ਚ ਕਹਿੰਦੇ ਆ ਐਂਡ ਦੈਨ ਕਮਸ ਬਿੰਦੀ ਐਂਡ ਫਿਰ ਆ ਜਾਂਦੇ ਆ ਆਪਾਂ ਕਜਲਾਂ ਅੱਖਾਂ ਦੇ ਉੱਤੇ ਦੈਨ ਹੌਲੀ ਹੌਲੀ ਥੱਲੇ ਜਾਵਾਂਗੇ ਤੇ ਨੱਕ ਤੇ ਵਿੱਚ ਕੋਕਾ ਕੋਕੇ ਦੀ ਬਾਰੇ ਗੱਲ ਹੋ ਗਈ ਸਾਨੂੰ ਲਿਖਤਾਂ ਵੀ ਆ ਗਈਆਂ ਖੂਬਸੂਰਤ ਐਂਡ ਦੈਨ ਕਮਸ ਲਿਪਸ ਸੋ ਲਿਪਸ ਦੀ ਬੜੀ ਖਾਸ ਗੱਲ ਹੁੰਦੀ ਆ ਕਿ ਇਹਦੇ ਉੱਤੇ ਖਾਸ ਦੱਸਿਆ ਜਾਂਦਾ ਹੈ ਕਿ ਸਾਰੀ ਦੀ ਸਾਰੀ ਇੱਕ ਚੀਜ਼ ਸਪੈਸ਼ਲੀ ਜਿਹੜਾ ਚੀਜ਼ਾਂ ਨਾਟਯ ਸ਼ਾਸਤਰ ਹੋ ਗਿਆ ਜਾਂ ਕਾਮ ਸੂਤਰ ਜਾਂ ਡਿਫਰੈਂਟ ਡਿਫਰੈਂਟ ਬੁੱਕਸ ਜਿਨ੍ਹਾਂ ਚੋਂ 16 ਸ਼ਿੰਗਾਰ ਦੇ ਖਾਸ ਸੈਂਸ ਆਉਂਦੇ ਨੇ ਇਹਨਾਂ ਦੇ ਉੱਤੇ ਰੰਗ ਲਾਇਆ ਜਾਂਦਾ ਆ ਇਟ ਇਜ਼ ਮੋਸਟਲੀ ਅਬਾਊਟ ਅਟਰੈਕਸ਼ਨ ਐਂਡ ਮੋਰ ਅਬਾਊਟ ਅਟਰੈਕਟਿਵਨੈਸ ਇਨ ਵਿਮੈਨ ਸਪੈਸ਼ਲੀ ਵੈਦਰ ਦੇ ਟਾਕ ਵੈਦਰ ਦੇ speak whether it's about when it's about the more about the intimacy so it is represented as one of the shingars as well that you always take care of that part of your face so yes ehi gal hai ek shingar di and fir ਆਪਾਂ ਅਗਲੇ ਸ਼ਿੰਗਾਰ ਦੀ ਗੱਲ ਕਰਦੇ ਹਾਂ ਵਿਚ ਇਜ਼ ਆਪਾਂ ਮੂੰਹ ਤੋਂ ਫੇਰ ਆਉਂਦੇ ਬੁੱਖੜੇ ਤੋਂ ਕੰਨਾਂ ਵੱਲ ਨੂੰ ਆਏ ਹਾਏ ਹਾਏ ਹਾਏ ਏਅਰਿੰਗਸ ਦੇ ਬਹੁਤ ਸਾਰੇ ਗਾਣੇ ਆ ਤੁਸੀਂ ਭੇਜ ਦਿਓ ਬਈ ਝੁਮਕੇ ਵਾਲਾ ਜਿਹੜਾ ਵੀ ਗਾਣਾ ਹੋਊਗਾ ਜਿਹਦੇ ਤੇ ਜ਼ਿਆਦਾ ਵੋਟਾਂ ਆ ਗਈਆਂ ਜਿਹੜਾ ਵੀ ਤੁਹਾਨੂੰ ਏਅਰਿੰਗਸ ਤੇ ਕੰਨਾਂ ਵਿੱਚ ਵਾਲੀਆਂ ਵਾਲਾ ਕੋਈ ਵੀ ਗਾਣਾ ਤੁਹਾਨੂੰ ਜਿਹੜਾ ਪਸੰਦ ਹੋਊਗਾ ਉਹ ਗਾਣਾ ਲਾ ਦਾਂਗੇ ਆਪਾਂ ਬਟ ਫਿਲਹਾਲ ਲਈ ਆਪਾਂ ਅਗਲਾ ਗਾਣਾ ਸੁਣਦੇ ਹਾਂ ਬਹੁਤ ਹੀ ਖੂਬਸੂਰਤ ਜਿਹਾ ਗਾਣਾ ਆ ਠੀਕ ਹੈ ਜੀ ਐਂਡ ਮੈਸੇਜਸ ਚੋਂ ਸਾਨੂੰ ਫਰਮਾਇਸ਼ਾਂ ਆ ਰਹੀਆਂ ਨੇ ਤਾਂ ਤੁਸੀਂ ਭੇਜੀਆਂ ਜਿਹੜੀਆਂ ਫਰਮਾਇਸ਼ਾਂ ਨਹੀਂ ਆਪਾਂ ਲਾ ਸਕਦੇ ਆ ਮਾਫ਼ ਕਰਿਓ ਸੁਖਨਪ੍ਰੀਤ ਜੀ ਕਹਿੰਦੇ ਨੇ ਇਹਨਾਂ ਨੇ ਭੇਜਿਆ ਸੀ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕੱਜਲਾ ਵੇ ਅੱਖੀਆਂ ਚ ਤੂੰ ਵੱਸਦਾ ਦੈਟਸ ਅ ਨਾਈਸ ਸੌਂਗ ਟੂ ਬਟ ਆਈ ਜਸਟ ਪਲੇਡ ਦੀ ਅਦਰ ਵਨ ਐਂਡ ਕਹਿੰਦੇ ਨੇ ਕੁੜੀਆਂ ਦੇ 16 ਸ਼ਿੰਗਾਰ ਹੁੰਦੇ ਆ ਤੇ ਮੁੰਡਿਆਂ ਦੇ 16 ਸ਼ਿੰਗਾਰ ਇਨ ਜਸਟ ਵਨ ਬੋਡੀ ਵਾਸ਼ ਵਾਓ ਦੈਟਸ ਦੈਟ ਕੁਡ ਬੀ ਟਰੂ ਹਰਜੋਤ ਤਾਂ ਕਹਿੰਦੇ ਆ ਅੱਜ ਤਾਂ ਇੱਕ ਹੋਰ ਗਾਣੇ ਦਾ ਮਨ ਹੋ ਗਿਆ ਪਲੀਜ਼ ਇਫ ਆ ਨਾ ਕਜਰੇ ਕੀ ਧਾਰਨਾ ਉਹ ਮੋਤੀਓ ਕੇ ਹਾਰ ਤੁਮ ਫਿਰ ਵੀ ਕਿਤਨੀ ਸੁੰਦਰ ਹੋ ਲੇਕਿਨ ਅੱਜ ਤਾਂ ਆਪਾਂ ਕਜਲੇ ਦੀ ਹੀ ਗੱਲ ਕਰ ਰਹੇ ਹਾਂ ਕਿ ਹਾਂ ਬਈ ਕੁੜੀ ਕਜਲਾ ਲਾਉਂਦੀ ਆ ਇਹ ਅੱਜ ਸਿੰਪਲੀਸਿਟੀ ਦੀ ਨਹੀਂ ਸਿੰਪਲੀਸਿਟੀ ਵਾਲੇ ਦਿਨ ਆਪਾਂ ਸਿੰਪਲੀਸਿਟੀ ਦੀ ਗੱਲ ਕਰ ਲਾਂਗੇ ਅੱਜ ਤਾਂ ਹਾਰ ਸ਼ਿੰਗਾਰ ਦੀ ਗੱਲ ਹੋ ਰਹੀ ਹੈ ਸੋ ਵਿਲ ਪਲੇ ਦੈਟ ਸੌਂਗ ਸਮ ਅਦਰ ਡੇ ਥੈਂਕ ਯੂ ਜੀ ਤੁਹਾਡੇ ਮੈਸੇਜ ਲਈ ਐਂਡ ਜਸਪ੍ਰੀਤ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਮਨਸ਼ਾਲਕਾ ਜੀ ਕਹਿੰਦੇ ਨੇ ਦਾ ਸ਼ੋ ਮੇਕਰ ਬੈਸਟ ਟਾਈਮ ਔਨ ਰੈਡ ਐਫ ਐਮ ਓ ਥੈਂਕ ਯੂ ਸੋ ਮਚ ਜਸਪ੍ਰੀਤ ਜੀ ਸਾਡਾ ਸ਼ੋ ਬੈਸਟ ਹੈ ਤੁਹਾਡੇ ਕਰਕੇ ਠੀਕ ਹੈ ਜੀ ਆਹ ਸੁਣਦੇ ਹਾਂ ਬੁੱਲਾਂ ਤੇ ਕਿਹੜਾ ਗਾਣਾ ਆਪਾਂ ਲਾ ਸਕਦੇ ਹਾਂ ਬੁੱਲਾਂ ਦੀ ਸੁਰਖੀ ਇੱਦਾਂ ਦਾ ਕਰਕੇ ਕੁਛ ਬਟ ਕੁਰਨਾ

0: & Travel, serving from Mississauga and Brampton. Call 905-362-0937.
1: ਤੁਹਾਨੂੰ ਪਤਾ ਹੈ ਬਿਜ਼ਨਸ ਚ ਸਭ ਤੋਂ ਇੰਪੋਰਟੈਂਟ ਨੰਬਰ ਕਿਹੜਾ ਹੁੰਦਾ ਹੈ?
2: ਪ੍ਰੋਫਿਟ?
1: ਓ ਨਹੀਂ,
2: ਸੇਲਸ?
1: ਨਹੀਂ, ਇੰਸ਼ੋਰੈਂਸ ਕਵਰੇਜ ਦਾ ਨੰਬਰ।
3: ਬਿਜ਼ਨਸ ਹੋਵੇ ਜਾਂ ਪਰਸਨਲ, ਕੋਨਿਕਸ ਵੁੱਡਬ੍ਰਿਜ ਦਿੰਦੇ ਨੇ ਕੰਟਰੈਕਟਰਸ, ਟਰੱਕਿੰਗ, ਆਟੋ ਤੇ ਹੋਮ ਇੰਸ਼ੋਰੈਂਸ ਲਈ ਰਾਈਟ ਕਵਰੇਜ ਤੇ ਕੰਪੈਰੀਟਿਵ ਕੋਟਸ, ਤੁਹਾਡੀਆਂ ਬਿਜ਼ਨਸ ਨੀਡਸ ਤੇ ਰਿਕੁਆਇਰਮੈਂਟਸ ਦੇ ਮੁਤਾਬਿਕ। 20 ਸਾਲ ਦੇ ਐਕਸਪੀਰੀਅੰਸ ਨਾਲ ਨਰੇਸ਼ ਬਾਗੜੀ ਤੇ ਮਨਵਿੰਦਰ ਵਿਰਕ ਤੁਹਾਨੂੰ ਸਿਰਫ ਇੱਕ ਪਾਲਿਸੀ ਨਹੀਂ ਦਿੰਦੇ ਬਲਕਿ ਤੁਹਾਡੇ ਬਿਜ਼ਨਸ ਲਈ ਰਾਈਟ ਕਵਰੇਜ ਲੱਭਣ ਵਿੱਚ ਵੀ ਹੈਲਪ ਕਰਦੇ ਨੇ। ਕਾਲ 6476227297।
4: ਜਦੋਂ ਤੁਸੀਂ ਕਿਸੇ ਵਿਆਹ ਪਾਰਟੀ ਜਾਂ ਫੰਕਸ਼ਨ 'ਚ ਐਂਟਰੀ ਮਾਰੋ ਨਾ, ਤਾਂ ਹਰ ਕੋਈ ਪੁੱਛੇ,
5: ਵਾਓ ਇਹ ਆਊਟਫਿਟ ਕਿੱਥੋਂ ਲਿਆ?
4: ਤੇ ਜਵਾਬ ਸਿਰਫ ਇੱਕੋ ਹੀ ਹੈ, ਫੈਸ਼ਨ IQ।
6: ਲੇਡੀਜ਼ ਡਿਜ਼ਾਈਨਰ ਲਹਿੰਗਾ, ਸੂਟ, ਸਾੜੀ, ਮੈਚਿੰਗ ਪੰਜਾਬੀ ਜੁੱਤੀ ਤੇ ਜੁਐਲਰੀ, ਲੇਟੈਸਟ ਮੈਨ ਸੂਟ, ਸ਼ੇਰਵਾਨੀ ਤੇ ਕੁਰਤਾ ਪਜਾਮਾ,
4: ਹਰ ਏਜ, ਹਰ ਬਜਟ, ਹਰ ਓਕੇਜ਼ਨ ਲਈ ਪਾਰਟੀ ਵੇਅਰ ਤੋਂ ਲੈ ਕੇ ਕੈਜੂਅਲ ਤੱਕ, ਫੈਸ਼ਨ IQ।
6: ਸਰਵਿੰਗ ਫਰੋਮ 7 ਲੋਕੇਸ਼ਨਸ ਅਕ੍ਰੋਸ ਕੈਨੇਡਾ। ਵਿਜ਼ਿਟ 258 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, ਔਰ 7071 ਏਪਰ ਰੋਡ, ਮਿਸਿਸਾਗਾ। ਕਾਲ 905-453-2225.
7: Canada's number one South Asian radio network.
8: It's Red FM.
9: Dil ya dimag, vibe ya values, dosti ya pyar, ki chuna yaar?
10: Jano only on Pyar De Rang.
11: ਹਾਂਜੀ ਬਈ, ਸੱਤ ਸ਼ਿੰਗਾਰਾਂ ਦੀ ਗੱਲ ਹੋ ਗਈ, ਹੁਣ ਅੱਠਵੀਂ ਦੀ ਗੱਲ ਕਰਦੇ ਹਾਂ। ਵਿਚ ਇਸ ਕੰਨਾਂ ਤੇ ਆ ਗਏ ਆਪਾਂ ਏਅਰਿੰਗਸ। ਹਾਂਜੀ ਬਈ, ਏਅਰਿੰਗਸ ਬੜੇ ਹੀ ਖਾਸ ਹੁੰਦੇ ਆ ਤੇ ਬਹੁਤ ਹੀ ਸਾਰੇ ਡਿਫਰੈਂਟ ਡਿਫਰੈਂਟ ਯੂ ਨੋ ਕਲਚਰਲ ਟੈਕਸਟ ਰਹੇ ਆ, ਜਿੱਥੇ ਜੇ ਤਾਂ ਸਟੱਡੀ ਕੀਤੀ ਗਈ ਹੈ ਸ਼ਿੰਗਾਰਾਂ ਦੀ, ਤੇ ਉੱਥੇ ਐਕਸਪਲੇਨ ਕੀਤਾ ਗਿਆ ਪ੍ਰੋਪਰ ਕਿ ਕਿੱਦਾਂ ਏਅਰਿੰਗਸ ਦੀ ਮੂਵਮੈਂਟ ਜਿਹੜੀ ਹੁੰਦੀ ਹੈ, ਛਨ ਛਨ ਛਨ ਕਰਨਾ ਵੀ ਉਹਦੀ ਬਹੁਤ ਹੀ ਜ਼ਿਆਦਾ ਕਿਤੇ ਨਾ ਕਿਤੇ, ਕਿਉਂਕਿ ਇਟ ਵਾਜ਼ ਫਾਰ ਮੈਰਿਡ ਵੈਮਨ, ਸੋ ਇਟ ਵਾਜ਼ ਫਾਊਂਡ ਵੈਰੀ ਅਟਰੈਕਟਿਵ ਫਾਰ ਸਮ ਮੈਨ। ਸਾਰਿਆਂ ਦੇ ਲਈ ਮੇ ਬੀ ਨਹੀਂ ਹੋਣੀ ਸੇਮ, ਬਟ ਯੈਸ ਇਟ ਵਾਜ਼ ਫਾਊਂਡ। ਐਂਡ ਖਾਸ ਕਰਕੇ ਆਯੁਰਵੈਦਿਕ ਰੀਜ਼ਨਿੰਗ ਜੇ ਦੇਖੀਏ ਇਹਦੀ, ਤਾਂ ਦੱਸੀ ਜਾਂਦੀ ਆ ਕਿ ਏਅਰ ਪੀਅਰਸਿੰਗ ਐਕਿਊਪ੍ਰੈਸ਼ਰ ਪੁਆਇੰਟਸ ਨੂੰ ਸਟਿਮੂਲੇਟ ਕਰਦੀ ਆ, ਸਪੈਸ਼ਲੀ ਵਿਚ ਆਰ ਕਨੈਕਟਡ ਵਿਦ ਰੀਪ੍ਰੋਡਕਟਿਵ ਆਰਗਨਸ। ਐਂਡ ਕਿਤੇ ਨਾ ਕਿਤੇ ਜੇ ਤੁਸੀਂ ਕਿਸੇ ਕੁੜੀ ਨੂੰ ਵੇਖੋਗੇ, ਸਾਡੇ ਸਾਰਿਆਂ ਦਾ ਆਪਣਾ ਡਿਫਰੈਂਟ ਹੁੰਦੇ ਆ, ਐਂਡ ਟੋਟਲੀ ਡਿਪੈਂਡਸ ਕਿ ਜੂਲਰੀ ਵਾਲੀ ਜਿਹੜੀ ਚੀਜ਼ ਹੁੰਦੀ ਆ, ਜੂਲਰੀ ਵਾਲੀ ਜਿਹੜੀ ਕੁੜੀ ਹੁੰਦੀ ਆ, ਉਹਨੂੰ ਆਪਾਂ ਮੋਰ ਵੀ ਪੇ ਅਟੈਂਸ਼ਨ ਮੋਰ ਟੂਵਰਡਸ ਹਰ ਰਾਦਰ ਦੈਨ ਐਨੀ ਵਨ ਵਿਦਆਊਟ ਦ ਜੂਲਰੀ, ਐਂਡ ਦੈਟ ਬਿਕਮਸ ਆਟੋਮੈਟਿਕਲੀ ਵੈਰੀ ਅਟਰੈਕਟਿਵ। ਐਂਡ ਅਫਕੋਰਸ ਬਿਊਟੀ, ਪ੍ਰੋਸਪੈਰਿਟੀ ਐਂਡ ਵਾਂਟਸ, ਜੇ ਕਿਸੇ ਕੁੜੀ ਦਾ ਵਿਆਹ ਹੋਇਆ ਆ, ਸ਼ੀ ਇਜ਼ ਆਟੋਮੈਟਿਕਲੀ ਕਨੈਕਟਡ ਵਿਦ ਫੈਮਲੀ ਮੇਕਿੰਗ, ਅੱਗੇ ਜਾ ਕੇ ਕੁੜੀਆਂ ਹੋਣੇ, ਉਹ ਅੱਗੇ ਜਾ ਕੇ ਨਿਆਣੇ ਹੋਣੇ ਆ, ਫੈਮਲੀ ਹੋਊਗੀ, ਯੂ ਨੋ ਦ ਗ੍ਰਹਿਣੀ ਜਿਹਨੂੰ ਕਹਿੰਦੇ ਆ ਕਿ ਘਰ ਦੀ ਕੁੜੀ ਜਿਹੜੀ ਹੋਊਗੀ, ਵੋਟੀ ਹੁੰਦੀ ਆ, ਉਹਨੂੰ ਉਹਦੇ ਨਾਲ ਐਸੋਸੀਏਟ ਕੀਤਾ ਜਾਂਦਾ ਆ ਝੁਮਕਿਆਂ ਨੂੰ। ਸੋ ਜਿਹੜੀ ਛਨ ਛਨ ਹੁੰਦੀ ਆ, ਉਹ ਵੀ ਬਹੁਤ ਹੀ ਜ਼ਿਆਦਾ ਮੈਟਰ ਕਰਦੀ ਆ। ਸੋ ਮੈਂ ਕਿਹਾ ਝੁਮਕਿਆਂ ਦੇ ਤਾਂ ਗਾਣਾ ਕਿਹੜਾ ਗਾਣਾ ਲਾਈਏ ਆਪਾਂ, ਫਿਰ ਮੈਂ ਆਸ਼ਾ ਭੋਸਲੇ ਦਾ ਘੜਤਾ, ਇੰਨੇ ਰੀਮਿਕਸ ਬਣੇ ਇਸ ਗਾਣੇ ਦਾ, ਇੰਨਾ ਪਾਪੂਲਰ ਗਾਣਾ, ਤੇ ਤੁਹਾਨੂੰ ਪਤਾ ਹੀ ਆ ਕਿੱਥੇ ਦਾ ਝੁਮਕਾ ਵਾ, ਬਰੇਲੀ ਵਾਲਾ। ਮੈਨੂੰ ਲੱਗਦਾ ਕਿ ਬਰੇਲੀ ਸ਼ਹਿਰ ਦਾ ਸ਼ਾਇਦ ਹੀ ਕਿਸੇ ਨੂੰ ਪਤਾ ਸੀ ਅੰਟਿਲ ਦਿਸ ਸੌਂਗ ਕੇਮ ਆਊਟ। ਐਂਡ ਸਾਨੂੰ ਸਾਰਿਆਂ ਨੂੰ ਹੁੰਦਾ ਸੀਗਾ ਕਿ ਆਪਾਂ ਇੱਕ ਵਾਰ ਦੇਖੀ ਕਿ ਬਰੇਲੀ ਸ਼ਹਿਰ 'ਚ ਹੈ ਕਿ ਇੱਦਾਂ ਦਾ ਜਿਹੜਾ ਆਹ ਗਾਣਾ ਨੇ ਘੜਤਾ, ਝੁਮਕਾ ਗਿਰਾ ਰੇ। Only on Red FM, I'm Manshalika.
12: Jhumka gira re

0: ਸ਼ਿਕਾਲ ਜੀ, ਮੈਂ ਤੁਹਾਡੀ ਆਪਣੀ ਪੂਜਾ ਤੇ ਤੁਸੀਂ ਸੁਣ ਰਹੇ ਹੋ ਰੈਡ ਐਫਐਮ।
1: Hello, ਤੁਸੀਂ ਸਾਡੇ ਪੈਸੇ ਕਦੋਂ ਦੇਣੇ ਆ?
2: Sir, your payment is overdue.
3: ਨਹੀਂ, ਕੋਈ ਤਾਂ ਬਚਾਓ।
4: ਉਹ ਉੱਠੋ ਉੱਠੋ, ਤੁਸੀਂ ਨੀਂਦ ਚ ਕੀ ਬੋਲੀ ਜਾ ਰਹੇ ਹੋ?
3: ਯਾਰ, ਕਰਜ਼ੇ ਦੀ ਟੈਨਸ਼ਨ ਤਾਂ ਸੌਣ ਵੀ ਨਹੀਂ ਦਿੰਦੀ।
4: ਘਬਰਾਓ ਨਾ, ਤੁਸੀਂ ਅੱਜ ਹੀ ਗੁੱਡ ਬਾਏ ਪ੍ਰੋਬਲਮਸ ਦੇ ਕ੍ਰੈਡਿਟ ਕੰਸਲਟੈਂਟ ਸਟੀਵ ਤਲਵਾਰ ਨੂੰ ਮਿਲੋ। ਉਹ ਕਰਜ਼ੇ ਨੂੰ ਮੈਨੇਜ ਕਰਵਾ ਕੇ ਇਜ਼ੀ ਮੰਥਲੀ ਪੇਮੈਂਟਸ ਬਣਵਾ ਦੇਣਗੇ।
5: ਪਰਸਨਲ ਪ੍ਰੋਪੋਜ਼ਲ, ਕਾਰਪੋਰੇਟ ਜਾਂ ਪਰਸਨਲ ਬੈਂਕਰਪਸੀ ਵਰਗੇ ਕੇਸਿਸ ਵਿੱਚ ਹੈਲਪ ਕਰਦੇ ਹਨ ਸਟੀਵ ਤਲਵਾਰ। ਵਿਜ਼ਿਟ goodbyeproblems.com ਔਰ ਕਾਲ 9052720090 9052720090।
6: Buy one, get one car. Offer hai kamaal. Simply Indian sweet star swaad hai bemisaal.
5: Simply Indian pe subah 10 se raat 8 baje tak enjoy kijiye take out pe buy one get one free. Chhole bhature, veg biryani, Amritsari kulcha aur chaat papdi pe. Bas Simply Indian ki kisi bhi location pe jaiye, order kare aur Red FM reference dijiye. Simply Indian serving from 3 locations. Call 9057948111. जब ऑफर्स हो इतने जबरदस्त तो वेट किस बात की? एक बार तो फिर आना बनता है कैलेडन मित्सुबिशी पर। यहाँ आपको मिल रहा है कनाडा की बेस्ट सेलिंग आउटलैंडर प्लग इन हाइब्रिड पर अप टू $7,250 का रिबेट। हर नई परचेज पर पाए विंटर टायर सेट विद अलॉय व्हील्स फ्री। फाइनेंसिंग 0% से शुरू। एसयूवी लाइनअप स्टार्टिंग फ्रॉम $24,998 ओनली। कंडीशंस अप्लाई। कैलेडन मित्सुबिशी 3511 हाईवे 9 कैलेडन। कॉल 6476782754। All 7 days open.
7: ਤੁਸੀਂ ਸੁਣ ਰਹੇ ਹੋ ਪਿਆਰ ਦੇ ਰੰਗ

0: ਗਾਣਾ ਤਾਂ ਸੀਗਾ ਜੀ ਬਈ, ਬਟ ਵਨ ਆਫ ਰਿਕੁਐਸਟ, ਬਟ ਅਗਲਾ ਗਾਣਾ ਵੀ ਮੈਂ ਕਿਹਾ ਸਾਡੇ ਕੋਲ ਟਾਈਮ ਘੱਟ ਆ ਤੇ ਆਪਾਂ ਸਾਰੇ ਜਿਹੜੇ ਆਪਣੇ ਸ਼ਿੰਗਾਰ ਹੈਗੇ ਆ ਕਵਰ ਨਹੀਂ ਕਰ ਸਕਦੇ, ਸੋ 8 ਕਵਰ ਕੀਤੇ ਅੱਜ, ਬਾਕੀ ਦੇ 8 ਆਪਾਂ ਅਗਲੇ ਥਰਸਡੇ ਕਰਾਂਗੇ, ਉਹਦੇ ਵਾਸਤੇ ਤੁਹਾਨੂੰ ਮੇਰੇ ਨਾਲ ਰਹਿਣਾ ਹੋਊਗਾ, ਠੀਕ ਹੈ ਜੀ। ਕਿਹੜੇ ਰਹਿ ਗਏ ਹੁਣ? ਗੱਲ ਦਾ ਹਾਰ ਰਹਿ ਗਿਆ ਆ, ਠੀਕ ਹੈ ਜੀ, ਜਿੱਥੇ ਮੰਗਲ ਸੂਤਰ ਪਾਇਆ ਜਾਂਦਾ ਆ, ਕੁਛ ਕੁ ਜਿਹੜੇ ਟ੍ਰੈਡੀਸ਼ਨ ਹੈਗੇ ਉੱਥੇ ਮੰਗਲ ਸੂਤਰ ਪਾਉਂਦੇ ਆ ਤੇ ਕੁਛ ਨਹੀਂ ਪਾਉਂਦੇ ਆ, ਬਟ ਕੁਛ ਨਾ ਕੁਛ ਗਲੇ ਦੇ ਵਿੱਚ ਪਾ ਕੇ ਹੀ ਰੱਖਦੇ ਆ। ਸੋ ਹਾਰ ਹੋ ਸਕਦਾ ਆ, ਮੰਗਲ ਸੂਤਰ ਹੋ ਸਕਦਾ ਆ, ਜਾਂ ਫਿਰ ਬਸ ਤੁਸੀਂ ਉੱਦਾਂ ਹੀ ਕੁਛ ਪਾ ਕੇ ਸਜਾ ਕੇ ਰੱਖਦੇ ਹੋ। ਫਿਰ ਆਉਂਦਾ ਆ ਹੱਥ ਤੇ, ਠੀਕ ਹੈ ਜੀ, ਹੱਥ ਵਿੱਚ ਹੀ ਡਿਫਰੈਂਟ ਜੂਲਰੀਜ਼ ਹੁੰਦੀਆਂ ਨੇ, ਡਿਫਰੈਂਟ ਸ਼ਿੰਗਾਰ ਹੁੰਦੇ ਨੇ, ਨਵੀਂ ਵਿਆਹੀ ਕੁੜੀ ਦੀ ਗੱਲ ਕਰ ਰਹੇ ਹਾਂ ਆਪਾਂ ਖਾਸ ਕਰਕੇ, ਠੀਕ ਹੈ। ਦੈਨ ਗੱਲ ਹੁੰਦੀ ਆ ਮਹਿੰਦੀ ਦੀ, ਆਏ ਹਾਏ ਹਾਏ, ਮਹਿੰਦੀ ਦੀ ਜਿਹੜੀ ਰੀਜ਼ਨਿੰਗ ਹੈ ਨਾ, ਆਯੁਰਵੈਦਿਕ ਰੀਜ਼ਨਿੰਗ, ਇਜ਼ ਵੈਰੀ ਬਿਊਟੀਫੁਲ, ਜ਼ਰੂਰ ਤੁਸੀਂ ਸੁਣਿਓ, ਆਈ ਹਾਈਲੀ ਰੈਕਮੈਂਡ। ਐਂਡ ਫਿਰ ਆਉਂਦੀ ਆ ਵੰਗਾਂ, ਹਾਂਜੀ, ਚੂੜੀਆਂ ਦੀ ਗੱਲ ਕਰਦੇ ਹਾਂ ਆਪਾਂ, 11ਵੇਂ ਨੰਬਰ ਤੇ 12ਵੇਂ ਨੰਬਰ ਤੇ ਆ ਗਈ ਆ ਬਾਰੀ ਬਾਜੂ ਬੰਦ ਦੀ। ਆਈ ਨੋ ਇਟਸ ਨੋਟ ਵੈਰੀ ਕਾਮਨ ਦੀਸ ਡੇਜ਼, ਬਟ ਯੂ ਨੋ ਵਟ, ਤੁਸੀਂ ਅੱਜ ਕੱਲ ਵੇਖੋਗੇ ਜਿਹੜੇ ਵੀ ਸਾਡੇ, ਖਾਸ ਕਰਕੇ ਫੀਮੇਲ ਲਿਸਨਰਸ ਨੂੰ ਤਾਂ ਪਤਾ ਹੀ ਹੋਣਾ ਆ, ਬਟ ਮੇਲ ਲਿਸਨਰਸ ਨੂੰ ਜੇ ਨਹੀਂ ਪਤਾ ਤਾਂ ਮੈਂ ਦੱਸਦੀ ਹਾਂ ਕਿ ਅੱਜ ਕੱਲ ਬਾਜੂ ਬੰਦ ਕੀ ਹੁੰਦਾ ਆ। ਬਾਂਹ ਤੇ ਤੁਹਾਡੇ ਨਾ ਇੱਕਦਮ ਜਿਹੜੇ ਬਾਈਸੈਪਸ ਹੁੰਦੇ ਆ ਉਹਨਾਂ ਤੇ ਬੰਨਿਆ ਜਾਂਦਾ, ਐਂਡ ਇਹਦੇ ਪਿੱਛੇ ਦੀ ਰੀਜ਼ਨਿੰਗ ਇਜ਼ ਸੋ ਬਿਊਟੀਫੁਲ, ਬਿਕਾਜ਼ ਇਟ ਟਾਕਸ ਅਬਾਊਟ ਦੀ ਲੈਫਟ ਐਂਡ ਰਾਈਟ ਸਾਈਡ ਆਫ ਦਾ ਹਿਊਮਨ ਬਾਡੀ, ਜੋ ਕਿ ਇਨਸਾਨ, ਜੋ ਕਿ ਸਪਿਰਿਚੁਅਲ ਲੈਵਲ ਤੇ ਦੇਖੀ ਜਾਵੇ ਜਾਂ ਫਿਰ ਆਯੁਰਵੈਦਿਕ ਲੈਵਲ ਤੇ ਵੀ ਦੇਖੀ ਜਾਵੇ, ਤੇ ਇੱਕ ਮਨੁੱਖ ਹਮੇਸ਼ਾ 100% ਫੀਮੇਲ ਜਾਂ ਮੇਲ ਨਹੀਂ ਹੁੰਦਾ, ਇਟਸ ਆਲਵੇਸ 50-50, ਜਿਹਨੂੰ ਆਪਾਂ ਕਹਿ ਸਕਦੇ ਕਿ ਆਦੀ ਸ਼ਕਤੀ ਹੈ ਨਾ, ਇੱਕ ਅੱਧਾ ਹੁੰਦਾ ਮੇਲ ਐਂਡ ਫੀਮੇਲ। ਵੀ ਹੈਵ ਮੈਨੀ many features in our body which represent the side of, not only feature by physical I mean, but also spiritually and mentally, ki sade andar kuch powers hundiyan ne, kite na kite patience hunda ya, oh koi topic kise hor denda hoga, lekin eh technically vi manya janda ya ki yes, we need to balance the women and man side of the human body equally. So ode waste do naadiyan hundiyan ne, ida te pingla jinu keha janda hai, so left right da vi fark hunda, is karke eh dove paiyan jandiyan ne ik ik baju band ik ik baah de andar. So all the male listeners who do not know about this, tusi aaj kal dekhya hona ki kudiyan jehdiyan ਹੁੰਦੀਆਂ ਨੇ ਇੱਥੇ ਦੀਆਂ ਵੀ ਹੋਣ, ਜਿੱਥੇ ਦੀਆਂ ਵੀ ਹੋਣ, ਵੈਦਰ ਯੂ ਫਾਈਂਡ ਦੈਮ, ਵੈਦਰ ਦੇ ਆਰ ਯੂ ਨੋ ਸਾਊਥ ਏਸ਼ੀਅਨ ਔਰ ਨੋਟ, ਤੇ ਵਟ ਅੱਜ ਕੱਲ੍ਹ ਇਹ ਟ੍ਰੈਂਡ ਬਣ ਗਿਆ ਆ ਕਿ ਬਾਹਾਂ ਤੇ ਕੁਛ ਨਾ ਕੁਛ ਬ੍ਰੇਸਲੈਟ ਪਾ ਕੇ ਚੱਲਦੀਆਂ ਨੇ, ਕੁਛ ਬੈਂਗਲ ਹੁੰਦੀ ਹੈ ਡਿਫਰੈਂਟ ਤਰ੍ਹਾਂ ਦੇ ਕੜੇ ਜਿਹੇ ਹੁੰਦੇ ਆ ਪਾ ਕੇ ਰੱਖਦੀਆਂ ਨੇ, ਸੋ ਹੋ ਸਕਦਾ ਕਿ ਇਹ ਫੈਸ਼ਨ ਦਾ ਸੈਂਸ ਆ, ਬਟ ਇਟ ਇਜ਼ ਆਲਸੋ technically coming from our traditions, both starting to paya janda se, not only in our tradition but Egyptian ho gaye, theek hai, Mesopotamian us time de, ਜਾਂ ਫਿਰ ਇੰਦਸ ਵੈਲੀ ਸਾਡੀ ਹੋ ਗਈ ਸਿਵਿਲਾਈਜੇਸ਼ਨ, ਮਿਡਲ ਈਸਟ ਤੇ ਹੋ ਗਏ, ਸਾਰੇ ਦੇ ਸਾਰੇ ਉੱਥੇ ਬਹੁਤ ਜ਼ਿਆਦਾ ਪਾਪੂਲਰ ਸੀਗਾ, ਡਿਫਰੈਂਟ ਐਬੋਰੀਜਨਸ ਹੋ ਗਏ, ਆਸਟ੍ਰੇਲੀਆ ਦੀ ਗੱਲ ਕਰ ਲਈਏ, ਨੇਟਿਵ ਅਮੈਰੀਕਨਸ ਹੋ ਗਏ, ਸਾਰੀ ਇੱਦਾਂ ਦੀ ਅਜਿਹੀ ਜੂਲਰੀ ਪਾ ਕੇ ਰੱਖਦੇ ਸੀਗੇ। ਐਂਡ ਦੈਨ 13ਵੇਂ ਨੰਬਰ ਤੇ ਆਪਾਂ ਗੱਲ ਕਰ ਰਹੇ ਹਾਂ ਵੀ ਮੁੰਦਰੀਆਂ ਦੀ, ਅੰਗੂਠੀਆਂ ਦੀ, ਗੁੱਠੀਆਂ ਕਿਉਂ ਪਾਉਂਦੇ ਆ, ਮੁੰਦਰੀ ਬਾਰੇ ਆਪਾਂ, ਮੈਂ ਲਾਉਂਗੀ ਗਾਣਾ ਮੁੰਦਰੀ ਜਿਹੜਾ ਹੈਗਾ ਆ ਹਜੀਤ ਹਰਮਨ ਦਾ, ਉਹ ਆਪਾਂ ਲਾਵਾਂਗੇ, ਠੀਕ ਹੈ ਜੀ। ਐਂਡ ਦੈਨ ਕਮਸ ਕਮਰਬੰਦ, ਜਿਹਨੂੰ ਕਹਿੰਦੇ ਆ ਲੱਕ ਤੇ ਪਾਇਆ ਹੁੰਦਾ ਆ ਮੋਸਟਲੀ, ਅੱਜ ਕੱਲ੍ਹ ਵੀ ਇੰਨਾ ਜ਼ਿਆਦਾ ਮਸ਼ਹੂਰ ਨਹੀਂ ਹੈ, ਨੋਟ ਵੈਰੀ ਕਾਮਨ, ਬਟ ਕੁੜੀਆਂ ਜਿਹੜੀਆਂ ਸਾੜੀਆਂ ਪਾਉਂਦੀਆਂ ਉਹ ਬਹੁਤ ਪਾਉਂਦੀਆਂ, ਵੇਸਟ ਬੈਂਡ ਜਿਹਨੂੰ ਕਿਹਾ ਜਾਂਦਾ ਆ, ਲੱਕ ਤੇ ਕੁਛ ਨਾ ਕੁਛ ਪਾ ਕੇ ਰੱਖਦੇ ਆ, ਅ ਵੈਰੀ ਬਿਊਟੀਫੁਲ ਪ੍ਰੈਜੈਂਟੇਸ਼ਨ, ਸਪੈਸ਼ਲੀ ਬਹੁਤ ਹੀ ਪੁਰਾਣੇ ਜ਼ਮਾਨੇ ਦੇ, ਜੇ ਤੁਸੀਂ ਅਜੰਤਾ ਲੋਰਾ ਦੀਆਂ ਕੇਵਸ ਵੇਖੀਆਂ, ਉਸ ਟਾਈਮ ਦੀਆਂ ਮਤਲਬ ਟੈਂਪਲਸ ਦੀਆਂ ਫੋਟੋਜ਼ ਵੇਖੀਆਂ, ਤੇ ਲੱਕ ਤੇ ਕੁਛ ਨਾ ਕਮਰਬੰਦ ਜਿਹਾ ਪਾਇਆ ਹੁੰਦਾ ਸੀ, ਸੋ ਦੈਟ ਯੂਜ਼ ਟੂ ਰੈਪ੍ਰਜੈਂਟ ਦ ਫੀਮੇਲ ਫੈਮਿਨਿਨ ਬਾਡੀ, ਵਿਚ ਇਜ਼ ਆਲਸੋ ਰੈਪ੍ਰਜੈਂਟਡ ਐਜ਼ ਐਨ ਆਰ ਗਲਾਸ ਬਾਡੀ ਆਫ ਅ ਵੈਰੀ ਹੈਲਦੀ ਵਿਮਨ, ਸੋ ਦੈਟ ਇਜ਼ ਹਾਊ ਇਟ ਇਜ਼ ਰੈਪ੍ਰਜੈਂਟਡ। ਐਂਡ ਫਾਈਨਲੀ 15th ਨੰਬਰ ਤੇ ਆ ਗਈ ਪੰਜੇਬ, ਐਂਡ ਦੈਨ ਫਾਈਨਲੀ 16th ਇਜ਼ ਟੋਰਿੰਗਸ, ਯੈਸ, ਐਂਡ ਨਾਓ ਇਟ ਇਜ਼ ਦ ਟਾਈਮ ਕਿ ਮੈਂ ਤੁਹਾਡੇ ਗਾਣੇ ਲਾ ਦਾਂ, ਵਿਚ ਇਜ਼ ਲਿਪ ਸ਼ੇਡ, ਸਾਡੇ ਕੋਲ ਫਰਮੈਸ਼ ਆਈ ਹੈ, ਬਟ ਹੁਣੇ ਸੁਣਦੇ ਹਾਂ ਬਈ, ਆਲ ਯੂ ਹੈਵ ਟੂ ਡੂ ਇਜ਼ ਸਟੇ ਟਿਊਨਡ ਹੇਅਰ ਔਨ ਰੈਡ ਐਫਐਮ, ਆਈ ਐਮ ਮਨਸ਼ਾਲਕਾ, ਤੇ ਆ ਜਿਹੜੀਆਂ ਸਾਰੀਆਂ ਫਰਮੈਸ਼ਾਂ ਜੋ ਕਿ ਮੈਂ ਚਲਾ ਸਕਦੀ ਮੈਂ ਜ਼ਰੂਰ ਲਾਵਾਂਗੀ, ਓਨਲੀ ਔਨ ਰੈਡ ਐਫਐਮ।
1: ਇਸ ਸੈਟਰਡੇ ਦੁਪਹਿਰ 12 ਤੋਂ 3 ਵਜੇ ਤੱਕ ਰੈਡ ਐਫਐਮ ਹੋਵੇਗਾ ਲਾਈਵ ਔਨ ਲੋਕੇਸ਼ਨ ਐਟ ਦ ਬ੍ਰੇਕ, 24 ਕਵੈਂਟਰੀ ਰੋਡ, ਬ੍ਰੈਂਪਟਨ।
2: मैं थोड़ा अपना वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिसदे ओ सचमुच ही हकदार हन। थोड़ा अपना वकील ब्रिज मोहन। कॉन्टैक्ट अस एट bridgemohan.com।
3: You're listening to प्यार दे रंग।

0: are listening to CIRB 88.9 FM Toronto.
1: This is Red FM Toronto.
2: Vocal G, this is Red FM Toronto. I am Manshalika. Thank you for staying tuned. And ਬਹੁਤ ਹੀ ਖੂਬਸੂਰਤ ਸਮਾਂ ਗਿਆ ਵੀ ਅੱਜ ਪਰੀਆਂ ਆਪਾਂ ਗੱਲਾਂ ਬਾਤਾਂ ਮਾਰੀਆਂ ਤੇ ਮੈਨੂੰ ਵਧੀਆ ਵੀ ਲੱਗਿਆ ਜਦੋਂ ਵੀ ਤੁਸੀਂ ਨਾਲ ਹੁੰਦੇ ਹੋ ਤੇ ਫਿਰ ਖੂਬਸੂਰਤ ਜਿਹਾ ਸਮਾਂ ਸੱਜ ਹੀ ਜਾਂਦਾ ਆ ਤੇ ਹੁਣ ਸਮਾਂ ਹੋ ਗਿਆ ਇਜਾਜ਼ਤ ਲੈਣ ਦਾ ਬਈ ਬਟ ਜਾਣ ਤੋਂ ਪਹਿਲਾਂ ਬਹੁਤ ਹੀ ਸੋਹਣਾ ਜਿਹਾ ਮੈਂ ਗਾਣਾ ਲਾ ਕੇ ਚੱਲੀ ਹਾਂ ਤੇ ਬਹੁਤ ਹੀ ਕੁੜੀਆਂ ਵਾਲਾ ਗਾਣਾ ਆ ਐਂਡ ਮੈਨੂੰ ਬੜੇ ਅੱਜ ਅਫਸੋਸ ਹੋਇਆ ਕਿ ਕਿਸੇ ਵੀ ਫੀਮੇਲ ਲਿਸਨਰ ਦਾ ਮੈਸੇਜ ਨਹੀਂ ਆਇਆ ਮੈਨੂੰ ਇੱਕ ਵੀ ਫੀਮੇਲ ਲਿਸਨਰ ਦਾ ਨਹੀਂ ਮੈਸੇਜ ਆਇਆ ਬਟ ਥੈਂਕਸ ਟੂ ਆਲ ਆਰ ਲਿਸਨਰਸ ਡੀਅਰ ਲਿਸਨਰਸ ਜਿਨ੍ਹਾਂ ਨੇ ਵੀ ਸਾਨੂੰ ਮੈਸੇਜ ਕੀਤਾ ਬਹੁਤ ਜ਼ਿਆਦਾ ਧੰਨਵਾਦ ਐਕਸੈਪਟ ਅਨੀਤਾ ਚਾਹਲ ਜੀ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤਾ ਆ ਅੱਜ ਸਾਰੀ ਗੱਲਾਂ ਸਾਡੀ ਕੁੜੀਆਂ ਦੀ ਹੋ ਰਹੀ ਸੀਗੀ ਤੇ ਦੇਖੋ ਨੋਟ ਗੁੱਡ ਜੇਕਰ ਕੋਈ ਵੀ ਫੀਮੇਲ ਲਿਸਨਰ ਹੈਗੀ ਆ ਮੈਂ 4 ਮਿੰਟ ਇੱਥੇ ਹੀ ਹਾਂ ਪਲੀਜ਼ ਮੈਨੂੰ ਮੈਸੇਜ ਕਰਕੇ ਦੱਸੋ ਕਿ ਤੁਸੀਂ ਸੁਣਿਆ ਤੁਹਾਨੂੰ ਕੋਈ ਚੀਜ਼ ਠੀਕ ਲੱਗੀ ਨਹੀਂ ਲੱਗੀ ਆਈ ਵਾਂਟ ਟੂ ਹੀਅਰ ਇਟ ਠੀਕ ਹੈ ਜੀ ਇਟ ਮੈਟਰਸ ਅ ਲੋਟ ਟੂ ਮੀ ਸੋ ਮੇਕ ਸ਼ੋਰ ਯੂ ਡੂ ਐਂਡ ਪਲੀਜ਼ ਡੂ ਇਟ ਤੋ ਮੈਸੇਜ ਤੁਸੀਂ ਕਰ ਸਕਦੇ ਹੋ 905-790-5555 ਤੇ ਦੇਰ ਯੂ ਗੋ ਸੋਨੀਆ ਨੇ ਮੈਸੇਜ ਕਰਤਾ ਕਹਿੰਦੇ ਆਈ ਐਮ ਹੇਅਰ ਐਂਡ ਆਈ ਵਾਜ਼ ਬਿਜ਼ੀ ਡਰਾਈਵਿੰਗ ਥੈਂਕ ਯੂ ਸੋ ਮਚ ਜੀ ਯੂ ਆਰ ਹੇਅਰ ਮੈਟਰਸ ਅ ਲੋਟ ਥੈਂਕ ਯੂ ਤੁਸੀਂ ਮੈਸੇਜ ਕੀਤਾ ਪਵਨ ਕਹਿੰਦੇ ਨੇ ਹਾਊ ਆਰ ਯੂ ਮੈਮ ਆਈ ਐਮ ਗੁੱਡ ਬਟ ਨਾਊ ਇਜ਼ ਦ ਟਾਈਮ ਟੂ ਟੇਕ ਯੂਰ ਲੀਵ ਐਂਡ ਧੰਨਵਾਦ ਰੱਖਿਓ ਆਪਣਾ ਖਿਆਲ ਆਪਾਂ ਕੰਟੀਨਿਊ ਕਰਾਂਗੇ ਰੈਸਟ ਆਫ ਦੀ 8th ਸ਼ਿੰਗਾਰ on Thursday. Next Thursday we meet. Odo tak rakhna apna khyal. Khao piyo aish karo mitra dil par kise da dukhayo na. And let's enjoy the song. Sophie nu credits ditte gaye is gaane de.

0: ਤੁਹਾਨੂੰ ਸੀਆਰਏ ਦਾ ਆਡਿਟ ਨੋਟਿਸ ਆਇਆ ਹੈ?
1: ਰਿਵਿਊ ਲੈਟਰ ਜਾਂ ਰੀਅਸੈਸਮੈਂਟ ਦੀ ਟੈਨਸ਼ਨ ਹੈ?
0: ਤਾਂ ਵੇਟ ਨਾ ਕਰੋ, ਕਿਉਂਕਿ ਸੀਆਰਏ ਆਡਿਟ ਵਿੱਚ ਸਹੀ ਸਲਾਹ ਤੇ ਸਹੀ ਰਿਪ੍ਰੈਜ਼ੈਂਟੇਸ਼ਨ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਡੇ ਨਾਲ ਨੇ ਸੀਆਰਏ ਆਡਿਟ ਸਪੈਸ਼ਲਿਸਟ ਰਾਈਸ ਸੀਪੀਏ LLP, ਜੋ ਹਰ ਸਟੈਪ ਤੇ ਤੁਹਾਨੂੰ ਪ੍ਰੋਫੈਸ਼ਨਲ ਹੈਲਪ ਤੇ ਰਿਪ੍ਰੈਜ਼ੈਂਟੇਸ਼ਨ ਦਿੰਦੇ ਨੇ।
1: ਸੀਆਰਏ ਆਡਿਟ ਰਿਪ੍ਰੈਜ਼ੈਂਟੇਸ਼ਨ, ਨੋਟਿਸ ਆਫ ਆਬਜੈਕਸ਼ਨ, ਟੈਕਸ ਅਪੀਲ ਜਾਂ ਕੋਈ ਵੀ ਟੈਕਸ ਡਿਸਪਿਊਟ ਹੋਵੇ, ਹਰ ਟੈਕਸ ਸੋਲੂਸ਼ਨ ਲਈ ਕਮਿਊਨਿਟੀ ਦਾ ਟ੍ਰਸਟਿਡ ਨੇਮ ਰਾਈਸ ਸੀਪੀਏ LLP। ਕਾਲ 6478471000।

0: ਕੀ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਕਿਸੇ ਕਾਨੂੰਨੀ ਮੁਸ਼ਕਿਲ ਵਿੱਚ ਫਸ ਗਿਆ ਹੈ? ਡੋਮੈਸਟਿਕ ਅਸੌਲਟ, ਇੰਪੇਅਰ ਡਰਾਈਵਿੰਗ, ਅਟਰਿੰਗ ਥ੍ਰੈਟਸ, ਰੋਬਰੀ, ਵੈਪਨ ਚਾਰਜਸ ਜਾਂ ਹੋਰ ਕੋਈ ਵੀ ਕ੍ਰਿਮੀਨਲ ਕੇਸ ਹੋਵੇ, ਤੁਹਾਡੇ ਨਾਲ ਖੜੇ ਨੇ ਕੰਪਸ ਲਾਅ ਤੋਂ ਮਨਮੀਤ ਸਿੰਘ।
1: ਪਿਛਲੇ ਕਈ ਸਾਲਾਂ ਤੋਂ ਪ੍ਰੂਵਨ ਐਕਸਪੀਰੀਅੰਸ ਦੇ ਨਾਲ ਕੰਪਸ ਲਾਅ ਤੁਹਾਨੂੰ ਬੇਲ ਹੀਅਰਿੰਗਸ ਤੇ ਕ੍ਰਿਮੀਨਲ ਓਫੈਂਸਿਸ ਵਿੱਚ ਸਟਰੋਂਗ ਲੀਗਲ ਡਿਫੈਂਸ ਪ੍ਰੋਵਾਈਡ ਕਰਦੇ ਹਨ, ਨਾਲ ਹੀ ਲੀਗਲ ਏਡ ਸਰਟੀਫਿਕੇਟਸ ਵੀ ਐਕਸੈਪਟ ਕਰਦੇ ਹਨ।
0: ਸਹੀ ਲੀਗਲ ਐਡਵਾਈਸ ਤੇ ਸਟਰੋਂਗ ਡਿਫੈਂਸ ਲਈ ਟਰਸਟਿਡ ਨਾਮ ਕੰਪਸ ਲਾਅ ਮਿਸਿਸ ਆਗਾ। ਕਾਲ 647-802-5836।

0: Red FM. Follow us at Red FM Toronto on Facebook, Twitter, and Instagram for more daily updates.
1: ਭੈਣ ਜੀ ਤੁਸੀਂ ਇੰਡੀਆ ਚੱਲੇ ਹੋ ਤਾਂ ਸਾਡਾ ਵੀ ਕਿਲੋ ਸਮਾਨ ਲੈ ਜਿਓ।
2: ਨਾ ਭੈਣੇ, ਅਸੀਂ ਤਾਂ ਇੱਕੋ ਬੈਗ ਵਾਲੀ ਟਿਕਟ ਲਈ ਹੈ।
3: ਕਿਉਂ ਸ਼ਰਮਿੰਦਾ ਹੁੰਦੇ ਹੋ? 23 ਕਿਲੋ ਦਾ ਬੈਗ ਸਿਰਫ $175 ਵਿੱਚ ਇੰਡੀਆ ਭੇਜੋ ਸ਼ਿਪ ਏਅਰਵਿਫਟ ਕੁਰੀਅਰਸ ਦੇ ਨਾਲ।
4: ਡਾਕੂਮੈਂਟਸ ਹੋਣ ਜਾਂ ਕੋਈ ਵੀ ਛੋਟਾ ਵੱਡਾ ਸਮਾਨ ਇੰਡੀਆ ਜਾਂ ਦੁਨੀਆ 'ਚ ਕਿਤੇ ਵੀ ਭੇਜਣਾ ਹੋਵੇ, ਸ਼ਿਪ ਏਅਰਵਿਫਟ ਸੇਫਲੀ ਤੇ ਬੈਸਟ ਪ੍ਰਾਈਸ ਨਾਲ ਤੁਹਾਡਾ ਸਮਾਨ ਪਹੁੰਚਾ ਦੇਣਗੇ। ਸ਼ਿਪ ਏਅਰਵਿਫਟ ਕੁਰੀਅਰਸ, ਵੈਸਟਵੁੱਡ ਮਾਲ, ਮਿਸਿਸਾਗਾ। ਕਾਲ 4378754321।
5: अच्छा, जिंदगी किवें?
6: ठीक है, और वधिया हो सकती है।
5: कमाई
6: ठीक है, और वधिया हो सकती है।
5: सेहत
6: ठीक है, और वधिया हो सकती है।
5: ते पानी?
6: पानी ओ ता कदे सोचे ही नहीं।
7: जदों जिंदगी दी हर चीज और वधिया हो सकती है ता पानी क्यों नहीं? आज ही अपने घर दे पानी नो अपग्रेड करो कैंट वाटर प्योरीफायर नाल। पियो गारंटीड क्लीन ते प्योर पानी, जो सिर्फ पीन ले ही नहीं तुहाडी स्किन ते वाला ले भी जेंटल है। विजिट kentwater.ca और कॉल 647-248-0207।
8: जे रेड एफएम है तुहाडी पसंद ते वसदा है तुहाडे दिल विच, ता हुण ए गल दसो अपने अंदाज विच। 22nd ਦਾ ਮਿਊਜ਼ਿਕ ਵਾਲਾ ਜਿੰਗਲ ਬਣਾਓ ਜਾਂ ਜਿੰਗਲ ਦੇ ਕੈਚੀ ਲਿਰਿਕਸ ਭੇਜੋ। ਸਿਲੈਕਟ ਕੀਤੇ ਜਿੰਗਲ ਰੈਡ ਐਫਐਮ ਤੇ ਪਲੇ ਹੁੰਦੇ ਰਹਿਣਗੇ ਤੁਹਾਡੇ ਨਾਂ ਦੇ ਨਾਲ। ਸੋ ਮਾਈਕ ਚੱਕੋ, ਜਿੰਗਲ ਬਣਾਓ ਤੇ ਦੱਸੋ ਦੁਨੀਆ ਨੂੰ ਰੈਡ ਐਫਐਮ ਤੁਹਾਡੇ ਲਈ ਕੀ ਹੈ। 15 ਸਪਟੈਂਬਰ ਤੋਂ ਪਹਿਲਾਂ ਆਪਣਾ ਜਿੰਗਲ ਸਬਮਿਟ ਕਰੋ contests@redfm.ca ਤੇ। ਰੈਡ ਐਫਐਮ, ਤੁਹਾਡੀ ਆਵਾਜ਼, ਤੁਹਾਡੀ ਵਾਈਬ, ਤੁਹਾਡਾ ਜਿੰਗਲ।
9: You are listening to Hamara Pakistan.
10: मैं हूं नजीब शेराज और आप सुन रहे हैं हमारा पाकिस्तान
11: शहजाद हुसैन के साथ।

0: ਭਰੀ ਸਤਿ ਸ਼੍ਰੀ ਅਕਾਲ
1: ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਸਿਮਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ ਸਾਰੇ ਤੁਸੀਂ?
0: ਮੈਂ ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਬਹੁਤ ਵਧੀਆ ਮੰਜੀ, ਹੋਰ ਸਭ ਚੜ੍ਹਦੀ ਕਲਾ ਦੇ ਵਿੱਚ?
0: ਜੀ ਜੀ ਬਿਲਕੁਲ ਬਿਲਕੁਲ। ਸੋ ਇਸ ਦਿਨ ਦਾ ਇੰਤਜ਼ਾਰ ਤਾਂ ਸਾਰਿਆਂ ਨੂੰ ਰਹਿੰਦਾ, ਸਾਨੂੰ ਵੀ ਰਹਿੰਦਾ। ਸੋ ਬਹੁਤ ਬਹੁਤ ਮੁਬਾਰਕਬਾਦ ਦੁਬਾਰਾ ਇਸ ਦਿਨ ਦੀ।
1: ਜੀ ਜੀ ਜੀ,
0: ਅਸੀਂ ਤਾਂ ਤਿਉਹਾਰ ਦੀ ਤਰ੍ਹਾਂ ਮਨਾਉਂਦੇ ਇਸ ਦਿਨ।
1: ਮੈਂ ਉਹੀ ਕਹਿ ਲੱਗਿਆ, ਮੈਂ ਤਿਉਹਾਰ ਵਾਂਗੂ ਮਨਾਉਣ ਲੱਗਿਆ, ਪਰ ਇਹ ਜਿਹੜਾ ਸ਼ੋਅ ਹੈ ਹੈ ਤਿਉਹਾਰ ਵਾਂਗੂ ਹੀ ਹੈ, ਕਿਉਂਕਿ ਇਹਦੇ ਵਿੱਚ ਬੜੀਆਂ ਸਾਰੀਆਂ ਗੱਲਾਂ, ਬੜੇ ਸਾਰੇ ਗੀਤ ਪਲੇ ਹੁੰਦੇ ਆ, ਹਨਾ?
0: ਮੈਨੂੰ ਲੱਗਦਾ ਹਾਸਾ ਖੇੜਾ ਜਿਹੜਾ ਹੁੰਦਾ,
1: ਜਿਹੜੀ ਇੱਕ ਰੋ ਟਾਕ ਹੋ ਜਾਂਦੀ ਹੈ ਨਾ, ਉਹਦੇ ਵਰਗੀ ਰੀਸ ਨੀ ਹੈਗੀ। ਮੋਹਿਤ ਕਰਦਾ ਸਾਰੇ ਮੇਰੇ ਦੋਸਤ ਐਨ ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਚ ਹੋਣਗੇ, ਜ਼ਿੰਦਗੀ ਦਾ ਲੁਤਫ ਲੈ ਰਹੇ ਹੋਣਗੇ।
0: ਜੀ ਬਿਲਕੁਲ। ਸੋ ਦੋਸਤੋ ਮਿੱਤਰੋ ਸਾਥੀਓ, ਫਟਾਫਟ ਲਵਾਓ ਹਾਜ਼ਰੀ, ਕਿਉਂਕਿ ਜੀ ਲੱਗਣ ਲੱਗਾ ਤੜਕਾ, ਤੇ ਜਿਹੜੇ ਸ਼ੈਫ ਆ ਚੁੱਕੇ ਨੇ ਤੁਸੀਂ ਵੀ ਫਟਾਫਟ ਹੁਣ ਆ ਜਾਓ, ਜਿਨ੍ਹਾਂ ਨੇ ਟੇਸਟ ਕਰਨਾ ਹੈ ਕੀ ਬਣਿਆ ਅੱਜ।
1: ਜੀ ਸ਼ੈਫ ਅਮਨ ਤੇ ਸ਼ੈਫ ਸਿਮਰ ਤੁਹਾਡੇ ਨਾਲ ਅੱਜ ਸ਼ੋਅ ਦੇ ਇਸ ਨੂੰ ਅੱਗੇ ਵਧਾਉਣਗੇ। ਤੇ ਅਮਨ ਕਿੱਦਾਂ ਜਾ ਰਹੀ ਹੈ ਜ਼ਿੰਦਗੀ, ਪਿਛਲਾ ਹਫਤਾ ਕਿਵੇਂ ਰਿਹਾ ਸਾਰਾ ਕੁਛ, ਕੋਈ ਨਵੀਂ ਗੱਲ?
0: ਹਮੇਸ਼ਾ ਦੀ ਤਰ੍ਹਾਂ ਮੈਂ ਇਹੀ ਕਹੂੰਗੀ ਕਿ ਅੱਜ ਦਾ ਦਿਨ ਜਦੋਂ ਆਉਂਦਾ ਨਾ, ਮੈਨੂੰ ਉਦੋਂ ਰਿਲਾਈਜ਼ ਹੋਣਾ ਸ਼ੁਰੂ ਹੁੰਦਾ, ਯਾਰ ਇੱਕ ਹਫਤਾ ਫੇਰ ਨਿਕਲ ਗਿਆ।
1: ਸਹੀ ਗੱਲ ਹੈ, ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ, ਕਿਉਂਕਿ ਨਾ ਪਤਾ ਨੀ ਲੱਗਦਾ ਸਮੇਂ ਦਾ ਕਿਵੇਂ ਲੰਘੀ ਜਾਂਦਾ।
0: ਬਿਲਕੁਲ, ਮਤਲਬ ਪਹਿਲਾਂ ਵੀ ਏਦਾਂ ਹੀ ਨਿਕਲਦਾ ਹੁੰਦਾ ਸੀ ਕਿ ਨਹੀਂ, ਅੱਜ ਕੱਲ ਤਾਂ ਮੈਨੂੰ ਇਹਦੀ ਬਾਹਲੀ ਰਫਤਾਰ ਲੱਗਦੀ ਪਈ ਆ, ਮਤਲਬ ਐ ਫੁੱਲ ਪੰਜਵੇਂ ਗੇਅਰ ਤੇ ਚੱਲਦਾ ਪਿਆ ਕੰਮ।
1: ਮੈਂ ਕੋਈ ਗੱਲ ਨਹੀਂ, 2027 ਵੀ ਆਉਣ ਵਾਲਾ ਹੀ ਆ, ਰਹਿ ਗਏ 2-4 ਮਹੀਨੇ।
0: ਯੈਸ, ਅਸੀਂ ਬੁੜੇ ਹੋਈ ਜਾ ਰਹੇ ਦਿਨੋਂ ਦਿਨ।
1: ਸਹੀ ਗੱਲ ਹੈ, ਇਹ ਗੱਲ ਤਾਂ ਹੈਗੀ, ਜ਼ਿੰਦਗੀ ਨੇ ਰਫਤਾਰ ਫੜੀ ਹੋਈ ਹੈ। ਸੋ ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸ਼ੋਅ ਨੂੰ ਸੁਣ ਪਾ ਰਹੇ ਹੋਵੋਗੇ ਤੇ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਗੀ, ਤਾਂ ਬਿਲਕੁਲ ਤੁਸੀਂ ਮੈਸੇਜ ਕਰ ਸਕਦੇ ਹੋ, ਨੰਬਰ ਤੁਹਾਨੂੰ ਅਮਨ ਜੀ ਦੱਸ ਹੀ ਦਿੰਦੇ
0: ਜੀ। ਮੈਸੇਜ ਕਰਨ ਲਈ ਨੰਬਰ ਹੈ ਜੀ 9057905555905 9055555, ਇਸ ਤੇ ਆ ਕੇ ਤੁਸੀਂ ਫਟਾਫਟ ਹਾਜ਼ਰੀ ਲਵਾਉਣੀ ਹੈ, ਤੇ ਜਿਹੜਾ ਵੀ ਗਾਣਾ ਤੁਹਾਨੂੰ ਸੁਣਨ ਨੂੰ ਦਿਲ ਕਰਦਾ ਨਾ, ਬਸ ਉਹ ਤੁਸੀਂ ਆਦਰ ਇਹ ਗਾਣਾ ਜਿਹੜਾ ਦੱਸ ਦੇਣਾ, ਤੇ ਨਾਲ ਹੀ ਤੁਸੀਂ ਕੀ ਕਰਨਾ ਉਹ ਵੀ ਤੁਹਾਨੂੰ ਦੱਸ ਦੇਣੀ, ਤੁਸੀਂ ਸਾਡੀ ਤਾਰੀਫ ਕਰਨੀ ਹੁੰਦੀ ਹੈ।
1: ਇਹ ਗੱਲ ਤਾਂ ਹੈ।
0: ਓਕੇ, ਜਿਹੜੇ ਦੋਸਤ ਆ ਚੁੱਕੇ ਪਹਿਲਾਂ ਤਾਂ ਉਹਨਾਂ ਦੀ ਹਾਜ਼ਰੀ ਲਵਾ ਲਈ ਜੀ। ਯਾਦ ਬੈਨੀਪਾਲ ਜੀ ਪਹੁੰਚ ਚੁੱਕੇ ਨੇ, ਹੈਲੋ ਮਨ ਜੀ ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਯਾਦੀ, ਮੈਂ ਬਿਲਕੁਲ ਠੀਕ ਠਾਕ ਆ, ਪਲੀਜ਼ ਪਲੇ ਟਰੱਕਰ ਬਾਏ ਅਰਜਨ ਢਿੱਲੋਂ। ਥੈਂਕ ਯੂ ਜੀ। ਜੀ ਬਿਲਕੁਲ। ਸੋ ਹੋਰ ਵੀ ਮੈਸੇਜ ਆਏ ਨੇ, ਲਕਮੀ ਚੈੱਕ ਚੈੱਕ ਚੈੱਕ ਚੈੱਕ, ਲੋਡਿੰਗ ਹੀ ਬੜੀ ਲੈ ਰਹੀ ਯਾਰ। ਓਕੇ, ਹਰਪ੍ਰੀਤ ਗਿੱਲ ਜੀ ਵੀ ਪਹੁੰਚ ਚੁੱਕੇ ਨੇ, ਹੈਲੋ ਹੈਲੋ ਹੈਲੋ ਹੈਲੋ
1: ਹੈਲੋ ਜੀ, ਸਤਿ ਸ਼੍ਰੀ ਅਕਾਲ, ਉਮੀਦ ਕਰਦਾ ਸਾਰਿਆਂ ਚੜ੍ਹਦੀ ਕਲਾ ਚ ਹੋਣਾ ਸੀ
0: ਜੀ। ਹੈਵੀ ਮਾਲੀ ਜੀ ਵੀ ਪਹੁੰਚੇ ਨੇ, ਸਤਿ ਸ਼੍ਰੀ ਅਕਾਲ ਅਮਨ ਜੀ, ਕਿੱਦਾਂ ਆਪਾਂ? ਵਧੀਆ ਜੀ, ਕਿੱਦਾਂ ਸਿਮਰ ਜੀ?
1: ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਉਮੀਦ ਕਰਦਾ ਹੈਪੀ ਮਾਲੀ ਤੁਸੀਂ ਬਹੁਤ ਵਧੀਆ ਹੋਵੋਗੇ
0: ਜੀ। ਹੈਪੀ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸੂਰਮਾ ਗਾਣੇ ਦੀ ਉਹਨਾਂ ਨੇ ਫਰਮਾਇਸ਼ ਕਰਤੀ ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ, ਕਿਆ ਬਾਤ ਹੈ। ਸਾਈ ਮੁਸਤਫਾ ਜੀ ਵੀ ਬੜੇ ਚਿਰਾਂ ਬਾਅਦ ਆਏ ਜੀ, ਹਾਏ ਅਮਰ ਐਂਡ ਸਿਮਰ ਸਾਹਿਬ।
1: ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਾਈ ਮੁਸਤਫਾ ਜੀ, ਕੀ ਹਾਲ ਚਾਲ? ਬੜੇ ਘੱਟ ਦਰਸ਼ਨ ਹੁੰਦੇ ਆ।
0: ਸਾਈ ਮੁਸਤਫਾ ਜੀ ਅੱਜ ਕੱਲ ਬਿਜ਼ੀ ਨਾਲੇ ਬਦਲ ਗਏ ਸੱਜਣ। ਹੈਪੀ ਥਰਸਡੇ ਜੀ ਜੀ, ਤੁਹਾਨੂੰ ਵੀ ਥਰਸਡੇ ਦੀ ਬਹੁਤ ਬਹੁਤ ਮੁਬਾਰਕਾਂ। ਅਸੀਂ ਪਹਿਲੇ ਕਿਹਾ ਤਾਂ ਤਿਉਹਾਰ ਦੀ ਤਰ੍ਹਾਂ ਅਸੀਂ ਥਰਸਡੇ ਮਨਾਉਂਦੇ ਹਾਂ। ਹਾਊ ਆਰ ਯੂ ਬੋਥ ਗਾਈਸ ਟੂਡੇ? ਬਿਲਕੁਲ ਠੀਕ, ਚੜ੍ਹਦੀ ਕਲਾ ਚ ਹਮੇਸ਼ਾ ਦੀ ਤਰ੍ਹਾਂ। ਵੇਟਿੰਗ ਯਾ,
1: ਮੈਂ ਕਿਹਾ ਬਿਲਕੁਲ ਵਧੀਆ, ਮੇਰੇ ਮੂੰਹ ਚੋਂ ਯਾ ਨਿਕਲ ਗਿਆ। ਸਾਰਾ ਕੁਝ ਬਹੁਤ ਵਧੀਆ ਜੀ, ਅਸੀਂ ਤੁਹਾਡੇ ਮੈਸੇਜ ਦਾ ਇੰਤਜ਼ਾਰ ਰਹਿੰਦਾ, ਉਮੀਦ ਕਰਦੇ ਹਾਂ ਤੁਸੀਂ ਹੁਣ ਜੁੜੇ ਰਹੋਗੇ ਸਾਡੇ ਨਾਲ ਸ਼ੋਅ ਦੇ ਵਿੱਚ।
0: ਉਹ ਚਿਪੱਗੇ ਬਸ, ਵੇਟਿੰਗ ਫਾਰ ਅਮੇਜ਼ਿੰਗ ਤੜਕਾ ਟ੍ਰੈਂਡਿੰਗ ਵਾਲਾ ਅਗੇਨ ਵਿਲ ਬੀ ਫਨ ਟੂਡੇ ਐਸ ਯੂਜੁਅਲ, ਵਿਲ ਬੀ ਲੋਟਸ ਲਾਫਟਰ ਜੀ। ਬਿਲਕੁਲ ਬਿਲਕੁਲ, ਹਾਸੇ ਦਾ ਪਟਾਰਾ ਤਾਂ ਆ ਚੁੱਕਾ ਹੈ ਜੀ। ਸਤਰੀ ਟੂ ਦੇ ਗਾਣਾ ਉਹਨਾਂ ਨੇ, ਕੋਈ ਇਤਨਾ ਖੂਬਸੂਰਤ ਕੈਸੇ ਹੋ ਸਕਦਾ ਹੈ, ਵਾਹ ਜੀ ਵਾਹ, ਇਹ ਤਾਂ ਹੁਣ ਕਿਆ ਹੀ ਦੱਸੀਏ, ਹਮ ਇਤਨੇ ਖੂਬਸੂਰਤ ਕਿਉਂ ਹੈ, ਆਪਣੀ ਤਾਰੀਫ ਅਸੀਂ ਆਪ ਕਰ ਲਈ। ਨਦੀਮ ਰਜ਼ਾ ਜੀ ਵੀ ਪਹੁੰਚ ਗਏ, ਕੱਲ ਇਹਨਾਂ ਨੇ ਨਾ ਬੜਾ ਵੱਡਾ ਸਾਰਾ ਮੈਸੇਜ ਭੇਜਿਆ ਬਾਲੀਵੁੱਡ ਤੇ, ਉਹਦਾ ਆਪੋਜਿਟ ਕੀ ਸੀਗਾ, ਲੈਟ ਮੀ ਚੈੱਕ, ਓਕੇ ਸੀਗਾ ਦਰਦੇ ਜੁਦਾਈ ਔਰ ਬਾਲੀਵੁੱਡ। ਇਹਨਾਂ ਨੇ ਨਾ ਮਤਲਬ ਲਾਈਨਸ ਉਸ ਤਰੀਕੇ ਨਾਲ ਲਿਖੀਆਂ ਕਿ ਇੱਕ ਲਾਈਨ ਸੀਗੀ ਬਾਲੀਵੁੱਡ ਦੀ ਤੇ ਇੱਕ ਲਾਈਨ ਸੀ ਦਰਦੇ ਜੁਦਾਈ ਦੀ। ਸੋ ਬੜਾ ਕਮਾਲ ਦਾ ਲਿਖਿਆ ਸੀ, ਪਰ ਮੈਂ ਇਹਨਾਂ ਨੂੰ ਕਿਹਾ ਕਿ ਔਨਰ ਉਹ ਟੁੱਟ ਟੁੱਟ ਕੇ ਪੜਿਆ ਗਿਆ, ਕਿਉਂਕਿ ਇੰਗਲਿਸ਼ ਦੇ ਵਿੱਚ ਜਿਹੜੇ ਨਾ ਵਰਡਸ ਉਹ ਥੋੜੇ ਔਖੇ ਪੜੇ ਜਾਂਦੇ ਆ, ਜੇ ਉਹ ਹਿੰਦੀ ਹੋਵੇ ਜਾਂ ਉਹ ਪੰਜਾਬੀ ਹੋਵੇ ਉਹ ਥੋੜਾ ਫਲੂਐਂਸੀ ਬਣ ਜਾਂਦੀ ਉਹਦੇ ਵਿੱਚ। ਸੋ ਜੀ ਨਦੀਮ ਰਜ਼ਾ ਜੀ ਕਹਿੰਦੇ ਨੇ ਖੁਸ਼ ਅਮੀਦ ਆਪਕੋ, ਸਤਿ ਸ਼੍ਰੀ ਅਕਾਲ ਜੀ। ਸੋ 2716 ਤੋਂ ਮੈਸੇਜ ਆਇਆ, ਕਹਿੰਦੇ ਹਾਈ ਅਮਨ, ਹਾਊ ਆਰ ਯੂ, ਪਲੀਜ਼ ਪਲੇ ਟੂਡੇ ਜੇ ਜੱਟ ਬਿਗੜ ਗਿਆ। ਜਿਹੜਾ ਆਲਮੋਸਟ ਜਿਹੜੇ ਬਾਕੀ ਕਮਿਊਨਿਟੀਜ਼ ਵੀ ਕਰਦੀ, ਪਰ ਪੰਜਾਬੀ ਥੋੜੇ ਜਿਆਦਾ ਬਦਨਾਮ ਨੇ। ਜਿਉਂ ਜਿਉਂ ਸ਼ਾਮ ਹੁੰਦੀ ਆ ਤੇ ਉਦੋਂ ਇਹ
1: पैग
0: तीन पैग शेरी मार।
1: अच्छा की करवा रहे हो तुसी मेरे तो शो दी शुरुआत दे रही थी। सो बिल्कुल दोस्तों उम्मीद करते हैं तुसी ए काम नहीं करना पर गाना एंजॉय करना।
0: जी बिल्कुल। सो साईं मुस्तफा जी कहते हैं अमन जी आई डिड द मैसेज यस्टरडे टू कदो When? मेनू थोड़ा मैसेज सची नहीं पहुंचा। थोड़ा मैसेज जेडे पहला वाले शो दे विच आई थिंक पहुंचा सी डॉक्टर साहब नू पहुंचा होया पर मेनू नहीं पहुंचा सी। गलत गल है झूठ बोल दे बचे हो। बट कोई चक्कर नहीं है। सो दिलजोत बसरा जी भी पहुंचे हुए ने। हेलो जी होप यू बोथ आर डूइंग वेल। जी बिल्कुल
1: बहुत बढ़िया। उम्मीद कर रहा हूं सारे भी बहुत बढ़िया होंगे।
0: जी हैरी भी पहुंच गए। हेलो गाइज गॉगल्स लाके आए ने हैरी अज।
1: आपस च हुंदी है गल्लां बातां जिहड़ियां गुफ्तगु भी कह सकदे आं जी। नाल दी नाल इहदे विच दो चीजां असीं ऐड कीतियां होईयां। इक इस वीक दे विच रिलीज होण वालियां फिल्मां ठीक है जी जो हो गया या होनी है। जे फिल्मा घट हुंदी फिर असि कोई गल लै लैंदे आ जिहड़ी इंडस्ट्री दे विच कोई वायरल गल है ना या उस बारे गलबात चर्चा करदे आ। ते दूसरी जिहड़े ट्रेंडिंग गीत दी गल करिए ट्रेंडिंग गाने इस वीक दे कह लो या ओवरऑल गाने जिहड़े अजकल ट्रेंड च चल रहे है ना ते स्पॉटीफाई वगैरा ते जिहड़े चार्ट दे विच सब तो ज्यादा सुने जाने वाले गाने हैगे आ ओहदे बारे भी गल्लां बात आपां करदे आ। ते नाल दी नाल उस तो बाद एक एज अ फन आपां एक रखी हुई है सैगमेंट रखिया जिहड़ा बुझारत दे नाम तो हैगा जी। ते ओह बुझारत अमन जी पाउंदे आ ते ओहदे च बहुत ज्यादा मजा आंदा। कई वारी बुझारत हुंदी आ ओह कई वारी असीं एक पिछे जिहे नवां भी चीज ऐड कीती सी ओह असीं वैंकूवर कीती सीगी गैस द सोंग
0: जी
1: ते उस च भी काफी मजा आया सी। सो कदे बुझारत कदे गैस द सोंग अज देखदे आ तुहाडे नाल की प्ले करदे आ। सो कुल मिला के बड़ा खुशनुमा शो कह सकते हैं ते माहौल नु पूरा खुशनुमा कर दूंगा।
0: जी बिल्कुल। सो मेरे बड़े अजीज दोस्त मनिंदर जी का भी मैसेज आया कहते ने सत श्रीकाल जी किवें ठीक ठाक हो। सो एंडी भी पहुंचे ने एंडी जी आए ने एक लिंक लियाए ने।
1: लिंक खोलांगे ते ओदे विच देखदे हां की फिर बोलांगे।
0: जी याद बनीपाल जी कहते ने हेलो सिमर भाई की हाल चाल ने।
1: मैं बहुत वधिया याद बनीपाल जी तुसी सुनाओ सब ठीक ठाक है ना।
0: जी ओके शुभम भी पहुंचे हुए ने कितों मैसेज शुरू होया। ओके हेलो अमन जी एंड सिमर जी। हेलो शुभम
1: जी। जी जी सत श्री अकाल।
0: कहंदे आते तुसी लिसनर्स तो भी पहला आ गए। ए ना कदी कदी भागा वाला दिन चढ़ जांदा हुंदा। चंद्रा बाय गीता जैलदार ओहदा गाना सुनना उन्होंने। ओके ठीक है जी करिए फिर शो दी शुरुआत।
1: बिल्कुल बिल्कुल।
0: लेके प्रभु का नाम
1: बोलो राम राम राम
0: जी तीन पैग।
1: ओ यार
0: मतलब गल बनी जी नहीं पर चलो कोई नहीं शेरी मान दी आवाज विच करो एंजॉय।
1: बिल्कुल आके फिर रौनक लाने
0: जी।

0: ਜੋੜੀ ਸੀਗੀ।
1: ਜ਼ਿਆਦਾਤਰ ਉਹਨੂੰ ਰਿਵਿਊਜ਼ ਇਹ ਮਿਲ ਰਹੇ ਆ ਕਿ ਸਾਨੂੰ ਐ ਲੱਗਦਾ ਕਿ ਜਵਾਨ ਹੋ ਕੇ ਅਮਰਿੰਦਰ ਗਿੱਲ ਆ ਗਿਆ।
0: ਹਾਂ ਏਦਾਂ ਵੀ ਕਿਹਾ ਜਾ ਸਕਦਾ, ਆਵਾਜ਼ ਤਾਂ ਬਿਲਕੁਲ ਹੀ ਸੇਮ ਹੀ ਉਹਨਾਂ ਦੀ। ਸੋ ਕਮਾਲ ਦੀ ਲੱਗ ਰਹੀ ਹੈ ਫਿਲਮ ਉਹ, ਤੇ ਉਸ ਤੋਂ ਬਾਅਦ ਗੱਲ ਕਰਦੇ ਆ ਜਿਹੜੀ ਆਪਾਂ ਇਸ ਵੀਕ ਫਿਲਮ ਰਿਲੀਜ਼ ਹੋ ਰਹੀ ਹੈ ਕੱਲ ਨੂੰ, ਸਿੰਘ ਵਰਸਿਸ ਕੌਰ ਪਾਰਟ 2। ਸੋ ਉਹਦੇ ਵਿੱਚ ਗੱਲ ਕਰੀਏ, ਸ਼ਹਿਨਾਜ਼ ਗਿੱਲ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ ਨਾਲ। ਸੋ ਤੁਹਾਨੂੰ ਇਹ ਜੋੜੀ ਕਿੱਦਾਂ ਲੱਗ ਰਹੀ, ਕਿਉਂਕਿ ਸੁਰਵੀਨ ਚਾਵਲਾ ਉਹਦੇ ਵਿੱਚ ਨਹੀਂ ਨਜ਼ਰ ਆ ਰਹੇ, ਕਿਉਂਕਿ 2013 ਦੇ ਵਿੱਚ ਰਿਲੀਜ਼ ਹੋਈ ਸੀ ਸਿੰਘ ਵਰਸਿਸ ਕੌਰ ਪਾਰਟ 1, ਤੇ ਉਸ ਤੋਂ ਬਾਅਦ ਕਈ ਸਾਲਾਂ ਬਾਅਦ ਹੁਣ ਉਹਦਾ ਦੂਜਾ ਪਾਰਟ ਬਣਾਇਆ ਜਾ ਰਿਹਾ। ਕੀ ਆਪਣੇ ਕੋਲ ਫਿਲਮਾਂ ਦਾ ਕੰਟੈਂਟ ਮੁੱਕ ਗਿਆ ਕਿ ਇੰਨੀਆਂ ਪੁਰਾਣੀਆਂ ਦਾ ਪਾਰਟ ਦੁਬਾਰਾ ਬਣਾਇਆ ਜਾ ਰਿਹਾ, ਜਾਂ ਫਿਰ ਗਿੱਪੀ ਗਰੇਵਾਲ ਸਪੈਸ਼ਲਿਸਟ ਨੇ ਪਾਰਟ ਨੂੰ ਅੱਗੇ ਕੰਟੀਨਿਊ ਕਰਨ ਲਈ ਕੈਰੀਅਨ ਜੱਟਾ ਚੌਥੇ ਨੰਬਰ ਤੇ ਖਿੱਚਤੀ ਹੈ, ਤੇ ਉਸ ਤੋਂ ਬਾਅਦ ਕਈ ਫਿਲਮਾਂ ਹੋਰ ਵੀ ਇੱਕ ਦੋ ਉਹਨਾਂ ਨੇ ਖਿੱਚੀਆਂ। ਤੁਹਾਨੂੰ ਕੀ ਲੱਗਦਾ ਇਸ ਬਾਰੇ?
1: ਪਰ ਹੁਣ ਨਾ ਜੇ ਤੁਸੀਂ ਕਮੈਂਟ ਸੈਕਸ਼ਨ ਚ ਆਪਾਂ ਜਿੱਦਾਂ ਹੁਣ ਰੀਡ ਕਰ ਹੀ ਰਹੇ ਸੀ, ਕਮੈਂਟ ਸੈਕਸ਼ਨ ਚ ਮਾੜਾ ਹੀ ਹਾਲ ਆ। ਲੋਕ ਫੈਡ ਅਪ ਹੋ ਚੁੱਕੇ ਨੇ ਕਿ 1, 2, 3, 4 ਐਂਡ ਦਾ ਸੇਮ ਘਿਸੀ ਪਿੱਟੀ ਸਟੋਰੀ, ਮਤਲਬ ਜੋ ਕਮੈਂਟਸ ਦੇ ਹਿਸਾਬ ਨਾਲ। ਸੋ ਅਦਰਵਾਈਜ਼ ਆਪਾਂ ਦੇਖੋ, ਆਪਾਂ ਕਿਸੇ ਨੂੰ ਉਹ ਨਹੀਂ ਕਰਦੇ ਕਿ
0: ਬਟ
1: ਅਦਰਵਾਈਜ਼ ਇਹ ਚੀਜ਼ ਫੈਕਟ ਆ, ਜੋ ਮੈਸੇਜਸ ਆ ਰਹੇ ਨੇ, ਜੋ ਕਮੈਂਟਸ ਆ ਰਹੇ ਨੇ, ਜੋ ਲੋਕ ਰਿਵਿਊ ਦੇ ਰਹੇ ਨੇ, ਕਿਉਂਕਿ ਅਸੀਂ ਤਾਂ ਲੋਕਾਂ ਦੇ ਰਿਵਿਊਜ਼ ਵੀ ਲੈਂਦੇ ਹਾਂ ਨਾ। ਸੋ ਉਸ ਅਕੋਰਡਿੰਗਲੀ ਦੇਖਿਆ ਜਾਵੇ ਤਾਂ ਲੋਕ ਹੁਣ ਬਹੁਤ ਜ਼ਿਆਦਾ ਇੰਟਰਸਟਿਡ ਨਹੀਂ ਰਹੇ। ਬਾਕੀ ਗੱਲ ਰਹੀ ਤੁਸੀਂ ਇਸ ਨਵੀਂ ਜੋੜੀ ਦੀ ਗੱਲ ਕੀਤੀ ਆ, ਠੀਕ ਆ, ਮਤਲਬ ਜਿਹੜੇ ਸ਼ਹਿਨਾਜ਼ ਨੇ ਉਹ ਚੁਲਬੁਲੇ ਜੇ ਹੈਗੇ ਨੇ, ਹਨਾ, ਲੋਕ ਉਹਨਾਂ ਨੂੰ ਪਿਆਰ ਕਰਦੇ, ਪਰ ਮੈਨੂੰ ਨਾ ਰੀਲ ਦੇਖ ਕੇ ਬੜਾ ਹਾਸਾ ਆਇਆ ਸ਼ਹਿਬਾਜ਼ ਦੀ। ਸ਼ਹਿਬਾਜ਼ ਨੂੰ ਪੁੱਛਿਆ ਗਿਆ ਮੀਡੀਆ ਵੱਲੋਂ ਕਿ ਤੁਹਾਨੂੰ ਇਸ ਫਿਲਮ ਚ ਸਭ ਤੋਂ ਵਧੀਆ ਕੀ ਲੱਗਿਆ, ਕਹਿੰਦਾ ਮੈਨੂੰ ਸਭ ਤੋਂ ਵਧੀਆ ਲੱਗਿਆ ਜਦੋਂ ਸ਼ਹਿਨਾਜ਼ ਤੇ ਗਿੱਪੀ ਰੋਮਾਂਸ ਕਰਨ ਲੱਗੇ, ਮਤਲਬ ਭਰਾ ਕਹਿ ਰਿਹਾ, ਮੇਰੀ ਭੈਣ ਜਦੋਂ ਉਹਨਾਂ ਨੇ ਰੋਮਾਂਸ ਕਰਨ ਲੱਗੀ ਸੀ ਸਭ ਤੋਂ ਵਧੀਆ ਮੈਨੂੰ ਉਹ ਲੱਗਿਆ।
0: ਬੜਾ ਖਰਾਬ ਹੋ ਗਿਆ ਕੰਨਾਂ ਨੂੰ ਹੱਥ ਲਾਉਣ ਦਾ ਸਮਾਂ। ਸੋ ਬਿਲਕੁਲ ਇਸ ਨਾਲੋਂ ਮੈਨੂੰ ਲੱਗਦਾ ਸਿਦਕ ਤੇ ਜਾਨਿਆ ਜੋਸ਼ੀ ਦੀ ਜੋੜੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਔਨ ਸਕਰੀਨ, ਕਿਉਂਕਿ ਗਿੱਪੀ ਦੀ ਚਲੋ ਕਾਫੀ ਨਾਲ ਜੋੜੀ ਬਣੀ ਹੋਈ ਹੈ, ਪਰ ਉਹ ਪਹਿਲੀ ਵਾਰੀ ਫਰੈਸ਼ ਜੋੜੀ ਆਈ ਹੈ ਸਕਰੀਨ ਦੇ ਉੱਤੇ, ਤੇ ਉਹ ਫਿਲਮ ਦੇ ਵਿੱਚ ਇਮੋਸ਼ਨ ਵੀ ਹੈ। ਜਦੋਂ ਤੁਸੀਂ ਟੀਜ਼ਰ ਦੇਖਿਆ ਹੋਊਗਾ, ਬੋਲ ਭਾਵੇਂ ਨਾ ਬੋਲ, ਕੁੜੀ ਇਸ 'ਚ ਹਨਾ, ਕੁੜੀ ਨੂੰ ਗੂੰਗਾ ਦਿਖਾਇਆ ਗਿਆ, ਉਹ ਬੋਲ ਨਹੀਂ ਸਕਦੇ, ਤੇ ਮੁੰਡੇ ਨੂੰ, ਕੁੜੀ ਨੂੰ ਪਹਿਲਾਂ ਐਂ ਲੱਗਦਾ ਕਿ ਮੁੰਡਾ ਵੀ ਨਹੀਂ ਬੋਲ ਸਕਦਾ, ਏਦਾਂ ਦੀ ਕੋਈ ਕਹਾਣੀ ਹੈ ਹਨਾ। ਸੋ ਪਿਆਰ ਦਾ ਉਹ ਇਜ਼ਹਾਰ ਕਿਵੇਂ ਕਰਦੇ ਘਰਦਿਆਂ ਦੇ ਵਿੱਚ, ਆਪਸ ਦੇ ਵਿੱਚ ਜਿਹੜੀ ਉਹ ਸਹਿਮਤੀ ਨਹੀਂ ਬਣਦੀ ਕਿ ਤੂੰ ਉਸ ਕੁੜੀ ਨਾਲ ਵਿਆਹ ਕਰਾਏਗਾ ਜਿਹੜੀ ਬੋਲ ਨਹੀਂ ਸਕਦੀ ਹਨਾ। ਸੋ ਇਸ ਕਰਕੇ ਬੜੀ ਜਿਹੜੀ ਉਹ ਸਟੋਰੀ ਖਿੱਚੀ ਹੋਈ ਹੈ,
1: ਅਸਲ 'ਚ ਲੋਕ ਚਾਹੁੰਦੇ ਇਹੀ ਨੇ।
0: ਹਾਂ ਇਹ ਤਾਂ ਕਹਿ ਸਕਦੇ ਹਾਂ, ਪਰ ਜੇ ਆਪਾਂ ਇਸ਼ਕ ਦੀ ਗੱਲ ਕਰੀਏ, ਮੁਹੱਬਤ ਦੀ ਗੱਲ ਕਰੀਏ, ਪਰ ਉਸ ਦੇ ਵਿੱਚ ਤੁਹਾਨੂੰ ਪਤਾ ਕਿ ਘਰਦਿਆਂ ਦਾ ਜਿਹੜਾ ਰਿਐਕਸ਼ਨ ਸੀਗਾ ਕਿ ਕੁੜੀ ਨਹੀਂ ਬੋਲ ਸਕਦੀ ਹਨਾ, ਸੋ ਉਸ ਕਰਕੇ ਉਹਦਾ ਰਿਸ਼ਤਾ ਨਹੀਂ ਹੋਣ ਦਿੰਦੇ ਉਹ ਹਨਾ। ਸੋ ਉਹਦੇ ਵਿੱਚ ਕਾਫੀ ਸਾਰੇ ਟਵਿਸਟ ਹੈਗੇ ਆ, ਤੇ ਫਿਲਮ ਕਾਫੀ ਵਧੀਆ ਲੱਗ ਰਹੀ ਹੈ। ਤੁਸੀਂ ਉਹਦਾ ਪਿਕਚਰਾਈਜੇਸ਼ਨ ਦੇਖੋਗੇ ਨਾ, ਉਹ ਬਹੁਤ ਸੋਹਣੀ ਲੱਗ ਰਹੀ ਹੈ, ਕਿਉਂਕਿ ਰਾਕੇਸ਼ ਧਵਨ ਦੀ ਡਾਇਰੈਕਸ਼ਨ ਹੈ ਫਿਲਮ ਦੇ ਵਿੱਚ, ਤੇ ਅਕਸਰ ਹੀ ਬਹੁਤ ਕਮਾਲ, ਬਹੁਤ ਵੱਡੀਆਂ ਫਿਲਮਾਂ ਰਾਕੇਸ਼ ਧਵਨ ਹੋਰਾਂ ਨੇ ਦਿੱਤੀਆਂ ਨੇ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜ਼ਰੂਰ ਦੇਖਣ ਜਾਓ ਬੋਲ ਭਾਵੇਂ ਨਾ ਬੋਲ।
1: ਜਿਹੜੇ ਦੇਖ ਆਏ ਉਹ ਰਿਵਿਊ ਜ਼ਰੂਰ ਦਿਓ, ਜਿਨ੍ਹਾਂ ਨੇ ਦੇਖਣ ਜਾਣਾ ਵਾ ਉਹ ਜ਼ਰੂਰ ਦੱਸਿਓ ਕਿ ਫਿਲਮ ਤੁਹਾਨੂੰ ਕਿੱਦਾਂ ਲੱਗੀ, ਜਾਂ ਅੱਜ ਕੱਲ ਮਤਲਬ ਕਿਹੜੀ ਨਵੀਂ ਫਿਲਮ ਪੰਜਾਬੀ ਜਾਂ ਕੋਈ ਵੀ ਫਿਲਮ ਤੁਸੀਂ ਦੇਖੀ ਜਿਹੜੀ ਤੁਸੀਂ ਇੰਜੋਏ ਕੀਤੀ, ਤੁਹਾਨੂੰ ਲੱਗਿਆ ਕਿ ਯਾਰ ਫਿਲਮ ਤੇ ਇਹ, ਮਤਲਬ ਏਦਾਂ ਦੀ ਕੋਈ ਫਿਲਮ ਭਾਵੇਂ ਵੈਬ ਸੀਰੀਜ਼ ਹੋਵੇ ਕੁਛ ਵੀ ਹੋਵੇ ਜਿਹੜਾ ਤੁਸੀਂ ਬੜਾ ਇੰਜੋਏ ਕੀਤਾ।
0: ਮੈਂ ਰੀਸੈਂਟਲੀ ਕੋਈ ਫਿਲਮ ਇੰਜੋਏ ਕੀਤੀ ਉਹ ਜਿਹੜੀ ਆਪਣੀ ਰੀਸੈਂਟਲੀ ਆਈ ਸੀਗੀ ਦਿਲਜੀਤ ਦੋਸਾਂਝ ਦੀ ਮੈਂ ਵਾਪਿਸ ਆਊਂਗਾ।
1: ਓਕੇ,
0: ਉਹ ਫਿਲਮ ਮਤਲਬ ਇੰਜੋਏ ਕਰਨ ਦੀ ਇਨ ਸੈਂਸ ਕਿ ਵਧੀਆ ਸਟੋਰੀ ਸੀ ਉਹਦੀ, ਕਹਾਣੀ ਬਹੁਤ ਵਧੀਆ ਸੀ, ਇਨ ਦੀ ਐਂਡ ਤੱਕ ਉਹ ਜੋੜ ਕੇ ਰੱਖਦੀ ਹੈ, ਤੇ ਉਹਦੇ ਵਿੱਚ ਜਦੋਂ ਜਦੋਂ ਸੀਨਸ ਆਉਂਦੇ ਆ ਹਨਾ, ਭਾਵੇਂ ਬਟਵਾਰੇ ਵਾਲੇ ਸੀਨਸ ਆ, ਭਾਵੇਂ ਕੁੜੀ ਮੁੰਡੇ ਦਾ ਰੋਮਾਂਸ ਆ, ਹਰੇਕ ਚੀਜ਼ ਉਹ ਮਤਲਬ ਕਿ ਆਰਟੀਫਿਸ਼ੀਅਲ ਨਹੀਂ ਲੱਗਦਾ, ਜਿੰਨਾ ਕੁ ਉਹ ਦਿਖਾਇਆ ਗਿਆ ਉਹ ਬਹੁਤ ਅਸਰ ਕਰਦਾ। ਉਸ ਤੋਂ ਬਾਅਦ ਜਿੱਦਾਂ ਜਿੱਦਾਂ ਉਹ ਵੰਡ ਦੀ ਇੱਕ ਸਟੋਰੀ ਅੱਗੇ ਚੱਲਦੀ ਹੈ, ਤੇ ਉਹ ਜਿਹੜੇ ਪਿਕਚਰਾਈਜੇਸ਼ਨ ਐ ਲੱਗਦਾ ਕਿ ਵਾਕਈ
1: ਪੇਨ
0: ਫੀਲ ਕਰਦੇ, ਉਹ ਮਿਹਨਤ ਵੀ ਲਾਈ ਲੱਗਦੀ ਹੈ ਕਹਾਣੀ ਦੇ ਉੱਤੇ ਕਿ ਵਾਕਈ ਉਹ ਸਾਰਾ ਚੀਜ਼ ਅਸਲੀ ਲੱਗਦਾ ਜੋ ਵੀ ਹੋਇਆ ਹਨਾ।
1: ਬਿਲਕੁਲ ਸਹੀ ਗੱਲ, ਮੈਂ ਲਾਸਟ ਜਿਹੜੀ ਦੇਖੀ ਆ ਮਤਲਬ ਉਸ ਤੋਂ ਬਾਅਦ ਵੈਸੇ ਕਾਫੀ ਦੇਖ ਗਈ, ਪਰ ਮੇਰੇ ਮਾਈਂਡ ਚ ਮੁਸਾਫਿਰ ਕੈਫੇ ਹੀ ਆ, ਮਤਲਬ ਜਿਹੜੀ ਮੈਨੂੰ ਵਧੀਆ ਲੱਗੀ, ਮਤਲਬ ਠੀਕ ਆ। ਉਹਨਾਂ ਦੇ ਖੈਰ ਬਹੁਤ ਸੋਸ਼ਲ ਮੀਡੀਆ ਤੇ ਉਹਦੇ ਛੋਟੇ ਛੋਟੇ ਕਲਿਪਸ ਵਾਇਰਲ ਵੀ ਬਹੁਤ ਕੀਤੇ, ਸੋ ਮੈਨੂੰ ਵਧੀਆ ਲੱਗੀ। ਉਸ ਤੋਂ ਬਾਅਦ ਖੈਰ ਥੋੜੀ ਪੈਟਰੀਆਟਿਕ ਟਾਈਪ ਚ ਵੀ ਮੈਂ ਇੱਕ ਦੋ ਵੈਬ ਸੀਰੀਜ਼ ਦੇਖੀਆਂ ਨੇ, ਠੀਕ ਆ, ਮਤਲਬ ਜਿਹੜੀ ਮੁਸਾਫਿਰ ਕੈਫੇ ਮੈਨੂੰ ਯਾਦ ਰਹਿ ਗਈ ਆ।
0: ਬਿਲਕੁਲ, ਤੇ ਚੀਜ਼ ਉਹੀ ਸੋਹਣੀ ਹੁੰਦੀ ਹੈ ਜਿਹੜੀ ਤੁਹਾਡੇ ਦਿਲ ਤੇ ਛਾਪ ਛੱਡ ਜਾਵੇ,
1: ਹਾਂ, ਜਿਹੜੀ ਯਾਦ ਰਹਿ ਜਾਵੇ।
0: ਬਿਲਕੁਲ, ਇਹ ਬਹੁਤ ਵੱਡੀ ਗੱਲ ਹੈ। ਦੂਸਰੀ ਵੱਡੀ ਗੱਲ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਿਗ ਬੌਸ ਵੀ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਵਾਇਰਲ ਹੋਇਆ ਹੋਇਆ,
1: ਉਹਦੇ ਪੰਜਾਬ ਦੇ ਵਿੱਚ,
0: ਹਾਂ, ਉਹਦੇ ਪੰਜਾਬ ਦੇ ਵਿੱਚ ਮੈਂ ਤਾਂ ਗਿਆ ਕਿਉਂਕਿ ਪੰਜਾਬ ਦੀ ਗੱਲ ਇਸ ਵਾਰੀ ਜ਼ਿਆਦਾ ਹੋ ਰਹੀ ਹੈ, ਕਿਉਂਕਿ ਤਿੰਨ ਜਿਹੜੇ ਹੈਗੇ ਆ ਉਹ ਤਿੰਨ ਪੰਜਾਬ ਤੋਂ
1: ਜੀ, ਪੰਜਾਬ ਦੇ ਇੱਕ ਕਨਿਕਾ ਨੇ ਪੰਜਾਬ ਤੋਂ, ਇੱਕ ਹੈਗੇ ਨੇ
0: ਲਵ ਗਿੱਲ ਜੀ,
1: ਤੇ ਤੀਸਰੇ ਕੌਣ ਸੀਗੇ, ਈਸ਼ਾ ਰੇਖੀ
0: ਉਹ ਆਈ ਥਿੰਕ ਬਾਦਸ਼ਾਹ ਨਾਲ ਜੁੜ ਰਹੇ ਹਾਂ ਜੀ। ਸੋ ਬਿਲਕੁਲ ਇਹਨਾਂ ਦੀ ਤਿੰਨਾਂ ਦੀ ਐਂਟਰੀ ਹੋਈ ਹੈ ਜੀ।

0: ਬੌਸ 3 ਦੇ ਵਿੱਚ, ਬਿਗ ਬੌਸ ਦੇ ਵਿੱਚ ਤਿੰਨੋਂ ਐਂਟਰ ਹੋਏ ਆ ਤੇ ਬਹੁਤ ਸਾਰੀਆਂ ਪਸੂੜੀਆਂ ਪੈ ਰਹੀਆਂ ਸ਼ੁਰੂ ਦੇ ਵਿੱਚ, ਲੜਾਈ ਝਗੜਾ ਜੋ ਵੀ ਹੁੰਦਾ ਹਨਾ। ਸੋ ਤੁਸੀਂ ਉਮੀਦ
1: ਹਜੇ ਤਾਂ ਫਿਲਹਾਲ ਸਾਰੇ ਯੂ ਨੋ ਪਿਆਰ ਪਿਆਰ ਨਾਲ ਰਹਿ ਰਹੇ ਤੇ ਇਹ ਪੁੱਛ ਰਹੇ ਕਿਤਨੀ ਰੋਟੀ ਖਾਓਗੇ, ਕਿਤਨੀ ਚਪਾਤੀ ਖਾਓਗੇ, ਉਦੋਂ ਬਾਅਦ ਕਲੇਸ਼ ਪੈਣੇ ਆ।
0: ਲਵ ਗਿੱਲ ਨੇ ਜਦੋਂ ਐਂਟਰੀ ਮਾਰੀ ਉਹ ਐਂਟਰੀ ਦੇਖਣ ਲਈ, ਸਲਮਾਨ ਖਾਨ ਜੀ ਨੇ ਜਦੋਂ ਕਿਹਾ ਕਿ ਤੁਸੀਂ ਸਿਲੈਕਟ ਹੋ ਗਏ, ਉਹਨੇ ਕਿਹਾ ਸਤਿ ਸ਼੍ਰੀ ਅਕਾਲ ਜੀ। ਸੋ ਉਹ ਬਹੁਤ ਜ਼ਿਆਦਾ ਸਲਮਾਨ ਦੇ ਰਿਐਕਸ਼ਨ ਦੇਖਣ ਵਾਲੇ ਸੀਗੇ। ਸੋ ਇਹੀ ਗੱਲ ਹੈ ਕਿ ਬਿਗ ਬੌਸ ਨੂੰ ਵੀ ਕਾਫੀ ਜ਼ਿਆਦਾ ਦੇਖਿਆ ਜਾਂਦਾ ਇੰਡੀਆ ਦੇ ਵਿੱਚ, ਕਹਿ ਲਓ ਕਿ ਤੁਸੀਂ ਵਰਲਡ ਵਾਈਡ ਹੀ ਦੇਖਿਆ ਜਾਂਦਾ ਵੈਸੇ ਤਾਂ, ਉਹਦੀ ਸਟ੍ਰੀਮਿੰਗ ਬਹੁਤ ਜ਼ਿਆਦਾ ਆ।
1: ਤੁਸੀਂ ਦੇਖਿਆ ਕਦੇ ਬਿਗ ਬੌਸ?
0: ਮੈਨੂੰ ਇੰਟਰਸਟ ਨਹੀਂ ਹੈਗਾ,
1: ਸਾਰਿਆਂ
0: ਦਾ ਅੱਜ ਕੱਲ ਕਲੇਸ਼ ਲੋਕ ਪਸੰਦ ਕਰਦੇ ਜਿਹੜੇ, ਉਹ ਦੇਖਣ ਦੇ ਲਈ ਉਹਨਾਂ ਨੂੰ ਜਿਆਦਾ ਮਜ਼ਾ ਆਉਂਦਾ, ਆਪਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਹੈਗੀਆਂ ਤੇ ਇਸ ਕਰਕੇ ਬਜ਼ੁਰਗ ਦੀ ਵੀ ਗੱਲ ਨਹੀਂ, ਆਪੋ ਆਪਣਾ ਟੇਸਟ ਕਹਿ ਸਕਦੇ ਹਾਂ, ਸਾਨੂੰ ਉਹ ਚੀਜ਼ਾਂ ਪਸੰਦ ਨਹੀਂ ਕੰਟਰੋਵਰਸ਼ੀਅਲ, ਕਿਉਂਕਿ ਉਹ ਜ਼ਿਆਦਾ ਦਿਖਾਵਾ ਜਿਹਾ ਹੀ ਹੁੰਦਾ ਯਾਰ।
1: ਓਕੇ, ਸੋ ਹੈਪੀ ਮਾਲੀ ਜੀ ਕਹਿੰਦੇ ਥੈਂਕ ਯੂ, ਕਿਉਂਕਿ ਜੈਜ਼ੀ ਵੀ ਦਾ ਸੂਰਮਾ ਪਲੇ ਕਰ ਚੁੱਕੇ, ਸ਼ੁਭ ਮੂਵਸ ਉਹਨਾਂ ਨੇ ਗਾਣੇ ਦੀ ਫਰਮਾਇਸ਼ ਕਰ ਦਿੱਤੀ ਹੈ। ਹਨੀ ਵੀ ਪਹੁੰਚੇ ਨੇ ਹਨੀ ਲੈ ਕੇ। ਸਤਿ ਸ਼੍ਰੀ ਅਕਾਲ ਅਮਨਜੀ, ਅਨਸਿਮਰ ਜੀ,
0: ਜੀ ਜੀ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਿਲਕੁਲ ਠੀਕ ਠਾਕ ਜੀ, ਚੜ੍ਹਦੀ ਕਲਾ ਚ। ਯਾਦ ਬੇਨੀਪਾਲ ਜੀ ਕਹਿੰਦੇ ਥੈਂਕ ਯੂ ਅਮਨ ਜੀ ਐਂਡ ਸਿਮਰ ਜੀ, ਕਿਉਂਕਿ ਉਹਨਾਂ ਦਾ ਗਾਣਾ ਟਰੱਕਰ ਪਲੇ ਹੋ ਚੁੱਕਿਆ। ਜਤਿੰਦਰ ਦਹੀਆ, ਓਕੇ, ਜਤਿੰਦਰ ਜੀ ਵੀ ਪਹੁੰਚੇ ਹੋਏ ਨੇ, ਕਹਿੰਦੇ ਹੈਲੋ ਅਮਨ ਐਂਡ ਸਿਮਰ, ਸਤਿ ਸ਼੍ਰੀ ਅਕਾਲ ਜਤਿੰਦਰ ਜੀ, ਹਾਵ ਆਰ ਯੂ ਬੋਥ?
0: ਬਹੁਤ ਵਧੀਆ, ਸਤਿ ਸ਼੍ਰੀ ਅਕਾਲ, ਅਸੀਂ ਬਹੁਤ ਵਧੀਆ, ਤੁਸੀਂ ਵੀ ਉਮੀਦ ਕਰਦਾ ਠੀਕ ਹੋਵੋਗੇ।
1: ਕਹਿੰਦੇ ਰਿਕੁਐਸਟ ਹਿੰਦੀ ਸੌਂਗਸ ਐਜ਼ ਵੈਲ ਜੀ, ਬਿਲਕੁਲ ਬਿਲਕੁਲ, ਕਈ ਵਾਰ ਤਾਂ ਏਦਾਂ ਹੁੰਦਾ ਕਿ ਸਾਰੇ ਸ਼ੋਅ ਦੇ ਵਿੱਚ ਮੈਕਸੀਮਮ ਗਾਣੇ ਜਿਹੜੇ ਹਿੰਦੀ ਪਲੇ ਹੁੰਦੇ ਨੇ, ਯੂ ਕੈਨ ਪਲੇ, ਯੂ ਕੈਨ ਰਿਕੁਐਸਟ,
0: ਤੁਸੀਂ ਹਿੰਦੀ ਗਾਣੇ ਛੱਡੋ, ਅੱਜ ਕੱਲ ਤਾਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਗੱਲ ਕਰੋ ਤੁਸੀਂ, ਆਪਣੇ ਤੁਸੀਂ ਰੀਲਸ ਦੇਖਿਆ ਹੋਊਗਾ, ਪਾਕਿਸਤਾਨੀ ਸੌਂਗ ਬਹੁਤ ਵਾਇਰਲ ਹੋ ਰਹੇ। ਇੱਕ ਗਾਣਾ ਪਾਕਿਸਤਾਨ ਦਾ ਛੱਲੜੇ ਛੱਲੜੇ ਵਾਲ, ਉਹ ਪਾਕਿਸਤਾਨ ਤੋਂ ਵਾਇਰਲ ਹੋਇਆ, ਕਰਦੇ ਕਰਦੇ ਕਰਦੇ ਹਰ ਥਾਂ ਵਾਇਰਲ ਹੋ ਗਿਆ। ਉਸ ਤੋਂ ਬਾਅਦ ਸਮੀਏ ਗਾਣਾ ਇੱਕ ਵਾਇਰਲ ਹੋਇਆ ਇੰਸਟਾਗ੍ਰਾਮ ਦੇ ਉੱਤੇ, ਤੇ ਬੜੀ ਮਤਲਬ ਕਹਿ ਲਓ ਚੰਗੀ ਗੱਲ ਆ, ਤੇ ਇਹਦਾ ਤੁਸੀਂ ਸਿੰਗਰ ਅਸੀਂ ਸਰਚ ਕੀਤਾ ਜਾ ਕੇ ਗਾਇਆ ਕਿ ਨੇ ਦੋਨੋਂ ਗਾਣੇ ਓਫੀਸ਼ਲੀ ਪੰਜਾਬ ਦੇ ਵਿੱਚ, ਜੇ ਗੱਲ ਕਰੀਏ ਲਹਿੰਦੇ ਪੰਜਾਬ ਦੇ ਗਾਣੇ ਹੈਗੇ ਦੋਨੋਂ ਇਹ, ਤੇ ਇਹ ਵੱਖਰੀ ਗੱਲ ਆ ਇੱਕ, ਹਨਾ, ਤੇ ਕਿ ਉਧਰ ਦੇ ਵੀ ਗਾਣੇ ਸੁਣੇ ਜਾ ਰਹੇ ਆ, ਇਹ ਬਹੁਤ ਬਹੁਤ ਚੰਗੀ ਗੱਲ ਆ
1: ਜੀ। ਸੋ ਸਾਈ ਮੁਸਤਫਾ ਜੀ ਕਹਿੰਦੇ ਨੇ ਆਈ ਨੋ, ਮੈਂ ਉਹਨਾਂ ਨੂੰ ਕਿਹਾ ਸੀ ਇਟਸ ਜਸਟ ਫਨ, ਤੇ ਕੁਲਵਿੰਦਰ ਜੀ ਕਹਿੰਦੇ ਨੇ OMG, ਆਈ ਵਾਸ ਗੋਇੰਗ ਟੂ ਆਸਕ ਯੂ ਸੇਮ ਸੌਂਗ, ਕਿਹੜੇ ਸੌਂਗ ਦੀ ਗੱਲ ਕਰ ਰਹੇ ਤੁਸੀਂ? ਮੈਨੂੰ ਲੱਗਦਾ ਤੁਸੀਂ ਉਹ ਟਾਈਗਰ ਵਾਲੇ ਗਾਣੇ ਦੀ ਗੱਲ ਕਰ ਰਹੇ ਹੋਵੋਗੇ, ਆਈ ਥਿੰਕ। ਓਕੇ, ਸੋ ਗੁਰਵਿੰਦਰ ਸੰਧੂ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਅਮਨ ਐਂਡ ਸਿਮਰ ਜੀ, ਸਤਿ ਸ਼੍ਰੀ ਅਕਾਲ
0: ਜੀ,
1: ਪ੍ਰੋਗਰਾਮ ਬਹੁਤ ਅੱਛਾ ਲੱਗਦਾ, ਬਹੁਤ ਬਹੁਤ ਸ਼ੁਕਰੀਆ ਗੁਰਵਿੰਦਰ ਸੰਧੂ ਜੀ,
0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।
1: ਓਕੇ, ਸ਼ੁਭਮ ਕਹਿੰਦੇ ਨੇ ਸ਼ੁਭਮ ਦਾ ਅਜੇ ਪਹਿਲਾ ਗਾਣਾ ਪਲੇ ਨਹੀਂ ਹੋਇਆ, ਅੱਛਾ, ਓਕੇ, ਚਾਦਰਾ, ਓਕੇ ਠੀਕ ਆ, ਮੈਂ ਕੁਛ ਹੋਰ ਬੋਲੀ, ਮੈਂ ਚੰਦਰਾ ਬੋਲੀ ਸੀ, ਓਕੇ ਠੀਕ ਆ, ਥੈਂਕ ਯੂ ਜੀ ਮੈਨੂੰ ਕਰੈਕਟ ਕਰਨ ਲਈ, ਵੈਸੇ ਨਾ ਮੈਂ ਉਹਨੂੰ ਕਾਪੀ ਪੇਸਟ ਕਰਕੇ ਸਿੱਧਾ ਯੂਟਿਊਬ ਤੇ ਪਾਉਣਾ ਸੀ। ਓਕੇ, ਕਸ਼ੀ ਵਟਵਾਲ ਜੀ ਵੀ ਪਹੁੰਚ ਗਏ ਨੇ, ਕਹਿੰਦੇ ਨੇ ਹੈਲੋ ਅਦਾਬ, ਸਤਿ ਸ਼੍ਰੀ ਅਕਾਲ ਅਮਨਜੀਤ ਤੇ ਸਿਮਰ ਭਾਜੀ,
0: ਜੀ ਜੀ ਜੀ ਸਤਿ ਸ਼੍ਰੀ ਅਕਾਲ ਕਸ਼ੀ ਵਟਵਾਲ ਜੀ, ਕੀ ਹਾਲ ਚਾਲ ਹੈ ਜੀ?
1: ਕੀ ਹਾਲ ਚਾਲ ਨੇ ਤੁਹਾਡੇ?
0: ਬਹੁਤ ਵਧੀਆ, ਚੜ੍ਹਦੀ ਕਲਾ,
1: ਅੱਲਾਹ ਪਾਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਉਮਰ ਅਤਾ ਫਰਮਾਏ, ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ,
0: ਜੀ ਜੀ ਤੁਹਾਨੂੰ ਵੀ,
1: ਬਹੁਤ ਬਹੁਤ ਸ਼ੁਕਰੀਆ
0: ਜੀ,
1: ਕਸ਼ਿਪ ਜੀ ਇੰਨੀਆਂ ਦੁਆਵਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਕਿਹੜੇ ਗਾਣੇ ਦੀ ਮੋਸਟ ਫੇਵਰੇਟ ਸੌਂਗ? ਚੁੱਕ ਚਰਖਾ ਗਲੀ ਦੇ ਵਿੱਚ ਡਾਲਿਆ, ਆਏ ਹੋਏ ਹੋਏ, ਕਿਆ ਬਾਤ ਹੈ ਜੀ,
0: ਉਹ ਗਾਣਾ ਨਹੀਂ ਹੈਗਾ ਜੀ, ਇਹ ਉਹ ਗਾਣਾ ਮਾਈਏ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ, ਇਹ ਉਹੀ ਲਵਾਉਂਦੇ ਹੁੰਦੇ, ਇਹਨਾਂ ਦਾ ਬਹੁਤ ਪਸੰਦੀਦਾ ਗਾਣਾ ਉਹੀ ਹੈ।
1: ਹਾਂ, ਓਕੇ ਓਕੇ ਠੀਕ ਆ, ਉੱਚੇ ਟਿੱਬੇ ਮੇਰੀ ਭਾਬੋ ਵਸੇ, ਮੈਂ ਜਾਵਾਂ ਤੇ ਕਿਹੜੇ, ਇਹ ਕੀ ਲਿਖਿਆ, ਖੇਡ ਹਾਸੇ, ਓਕੇ, ਇਹ ਬੁਝਾਰ, ਅੱਛਾ ਇਹ ਬੁਝਾਰਤ ਸੀਗੀ ਯਾਰ, ਇਹ ਪਹਿਲਾਂ ਦੱਸਣਾ ਹੁੰਦਾ ਵਾ, ਓਕੇ ਠੀਕ ਹੈ ਜੀ। ਹਰਦੀਪ ਧਾਲੀਵਾਲ ਜੀ ਕਹਿੰਦੇ ਨੇ ਗੁਡ ਈਵਨਿੰਗ ਟੂ ਬੋਥ ਆਫ ਯੂ,
0: ਜੀ ਜੀ
1: ਵੈਰੀ ਵੈਰੀ ਗੁਡ ਈਵਨਿੰਗ ਜੀ। 5376 ਕੁਡ ਯੂ ਪਲੀਜ਼ ਪਲੇ ਹਾਰਡ ਦੇ ਅਬਾਉਟ ਟਾਈਗਰ, ਯੈਸ, ਮੈਂ ਇਹਦੀ ਗੱਲ ਕਰ ਰਹੀ ਸੀ ਕਿ ਆਪਾਂ ਗਾਣਾ ਮੇਲ ਕਰ ਦਿੱਤਾ ਐਡ ਕਰਨ ਲਈ, ਸੋ ਜਲਦੀ ਹੀ ਇਹ ਐਡ ਹੋ ਜਾਏਗਾ ਤੇ ਮੈਂ ਪਲੇ ਕਰ ਦੂੰਗੀ, ਠੀਕ ਆ। ਸੋ ਸ਼ੁਭਮ ਨੀ, ਸਾਧਿਕ ਵਰਮਾ, ਉਹਨਾਂ ਨੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਸੀ ਜੋ ਮੈਂ ਪਲੇ ਕਰਵਾ ਲਿਆ, ਜੇ ਸਾਧਿਕ ਤੁਸੀਂ ਸੁਣਦੇ ਪਏ ਹੋ ਤੇ ਆਓ ਫਟਾਫਟ ਹਾਜ਼ਰ ਲਓ, ਫਿਰ ਤੁਹਾਡਾ ਗਾਣਾ ਪਲੇ ਕਰਾਂਗੇ। ਸੋ ਪਵਨ ਕਹਿੰਦੇ ਨੇ ਮੀ ਟੂ, ਓਕੇ ਉਹ ਵੀ ਆ ਚੁੱਕੇ ਨੇ ਰੋਲ ਨੰਬਰ 9 ਪ੍ਰੈਜ਼ੈਂਟ ਸਰ ਮੈਮ
0: ਜੀ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ
1: ਓਕੇ ਜੀ ਹਾਊ ਆਰ ਯੂ ਭਾਈ
0: ਬਹੁਤ ਬੜੀਆ ਆਪ ਬਤਾਏ ਕੈਸੇ ਹੈ ਸਭ
1: ਜੀ ਭਾਈ ਬਹੁਤ ਬੜੀਆ ਹੈ ਜੀ ਓਕੇ ਉਹਨਾਂ ਨੇ ਗਾਣੇ ਦੀ ਫਰਮਾਇਸ਼ ਕਰ ਦਿੱਤੀ ਵਡਾਲੀ ਜੀ ਦਾ ਗਾਣਾ ਉਹਨਾਂ ਨੇ ਸੁਣਨਾ ਇਫ ਪੋਸੀਬਲ ਥੈਂਕ ਯੂ ਓਕੇ ਹਰੀ ਕਹਿੰਦੇ ਨੇ ਜਾਂ ਭਸੂੜੀ ਪਲੇ ਕਰ ਦੋ ਠੀਕ ਹੈ ਜੀ ਨਿਰਵੈਰ ਪੰਨੂ ਦਾ ਜਾਂ ਤਾਂ ਮਾਲਕ ਮਰਜ਼ੀ ਦੇ ਜਾਂ ਭਸੂੜੀ ਗੁਰਮੀਤ ਸੋਤਾ ਜੀ ਵੀ ਪਹੁੰਚ ਗਏ ਨੇ ਤੇ ਉਹ ਕਹਿੰਦੇ ਨੇ ਅਮਨ ਜੀ ਐਂਡ ਸਿਮਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਜੀ ਜੀ ਸਤਿ ਸ੍ਰੀ ਅਕਾਲ ਮੈਨੂੰ ਨਾ ਇੱਕ ਗੱਲ ਯਾਦ ਆਈ ਹਿੰਦੀ ਲੈਂਗੁਏਜ ਤੋਂ ਤੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਉਧਰ ਯੂਪੀ ਬਿਹਾਰ ਤੋਂ ਕਾਫੀ ਜਾਣੇ ਆਉਂਦੇ ਆ ਨਾ ਜਦੋਂ ਸ਼ੁਰੂ ਸ਼ੁਰੂ ਚ ਉਹਨਾਂ ਮੁਸ਼ਕਲ ਬੜੀ ਹੁੰਦੀ ਹੈ ਪੰਜਾਬੀ ਲੈਂਗੁਏਜ ਨੂੰ ਸਮਝਣ ਦੀ ਕਿਉਂਕਿ ਆਪਣੇ ਪਿੰਡਾਂ ਵਾਲੀ ਜਿਹੜੀ ਲੈਂਗੁਏਜ ਆ ਉਹ ਬੜੀ ਠੇਠ ਹੁੰਦੀ ਹੈ ਤੇ ਇੱਕ ਬੰਦਾ ਨਾ ਯੂਪੀ ਤੋਂ ਗੱਡੀ ਚਲਾ ਰਿਹਾ ਸੀਗਾ ਇੱਧਰ ਨੂੰ ਚੰਡੀਗੜ੍ਹ ਦੀ ਗੱਲ ਹੈ ਪੁਰਾਣੀ ਤੇ ਮੈਨੂੰ ਕਿਸੇ ਨੇ ਦੱਸੀ ਸੀਗੀ ਕਹਿੰਦਾ ਉਹ ਗੱਡੀ ਚਲਾ ਰਿਹਾ ਕਿ ਚੌਂਕ ਚ ਨਾ ਫਸਾ ਕੇ ਬੈਠਾ ਹੋਇਆ ਤੇ ਪਿੱਛੇ ਦੋ ਪਿੰਡਾਂ ਵਾਲੇ ਆਪਣੇ ਭਾਊ ਸੀਗੇ ਤੇ ਉਹਨੂੰ ਕਹਿੰਦੇ ਗਾਹਾਂ ਦੇਖ ਗਾਹਾਂ ਦੇਖ ਤੇ ਉਹਨੂੰ ਹੁਣ ਸਮਝ ਨਾ ਆਵੇ ਗਾਹਾਂ ਉਹ ਕਹਿ ਰਿਹਾ ਕਿ ਗਾਂ ਤਾਂ ਹੈ ਹੀ ਨਹੀਂ ਹੈਗੀ ਉਹ ਕਹਿੰਦਾ ਗਾਂ ਤਾਂ ਹੈ ਨਹੀਂ ਕਹਿੰਦਾ ਗਾਏ ਕਹਾਂ ਹੈ ਗਾਏ ਕਹਾਂ ਉਹ ਕਹਿੰਦਾ ਗਾਹਾਂ ਦੇਖ ਅੱਗੇ ਗਾਹਾਂ ਉਹਨੇ ਫੇਰ ਵੀ ਨਾ ਗੱਡੀ ਸਾਈਡ ਕੀਤੀ ਉਹ ਥੱਲੇ ਉਤਰਿਆ ਕਹਿੰਦਾ ਗਾਹਾਂ ਦੇਖ ਉਹ ਕਹਿੰਦਾ ਗਾਏ ਹੈ ਨਹੀਂ ਆਪ ਮੁਝੇ ਕਿਉਂ ਡਾਂਟ ਰਹੇ ਉਹਨੇ ਚੰਡ ਮਾਰੀ ਉਹਦੇ ਕੰਨ ਦੇ ਉੱਤੇ ਕਹਿੰਦਾ ਮੈਂ ਤੈਨੂੰ ਕਹੀ ਜਾਂਦਾ ਅੱਗੇ ਦੇਖ ਕਹਿੰਦਾ ਗਾਹਾਂ ਦਾ ਮਤਲਬ ਹੁੰਦਾ ਅੱਗੇ ਤੂੰ ਕਹਿੰਦਾ ਗਾਂ ਕਿੱਥੋਂ ਲੱਭੀ ਜਾਂਦਾ ਲੈਂਗੁਏਜ ਦਾ ਕਿੰਨਾ ਜ਼ਿਆਦਾ ਫਰਕ ਆ ਜਾਂਦਾ ਹੈ ਨਾ ਸੋ ਇਹ ਜਿਹੜੀਆਂ ਕਲੋਲਾਂ ਨਾ ਆਪਣੇ ਪੰਜਾਬੀ ਬਹੁਤ ਕਰਦੇ
1: ਮਤਲਬ ਇਹ ਗੱਲ ਨੀ ਕਿ ਉਹ ਯੂਪੀ ਬਿਹਾਰ ਦੇ ਸੀਗੇ ਤਾਂ ਜਿਹੜੇ ਸ਼ਹਿਰੀ ਲੋਕ ਨੇ ਹੁਣ ਸਾਨੂੰ ਵੀ ਬਹੁਤੇ ਵਰਡਸ ਨਹੀਂ ਪਤਾ ਹੁੰਦੇ ਸੋ ਓਕੇ ਠੀਕ ਹੈ ਗੁਰਮੀਤ ਸੋਤਾ ਜੀ ਨੇ ਗਾਣੇ ਦੀ ਫਰਮਾਇਸ਼ ਕਰਤੀ ਸਿਮਰਪਾਲ ਜੀ ਕਹਿੰਦੇ ਹੈਲੋ ਤੜਕਾ ਟੀਮ ਸਤਿ ਸ੍ਰੀ ਅਕਾਲ ਜੀ
0: ਜੀ ਜੀ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਨਜ਼ਾਰੇ ਲੁੱਟ ਰਹੇ ਹੋਵੋਗੇ ਜ਼ਿੰਦਗੀ
1: ਜੀ ਪਲੀਜ਼ ਵਾਚ ਫੈਮਿਲੀ ਕਿਰਿਆਨਾ ਐਂਡ ਵੈਰੀ ਪਰਿਵਾਰਿਕ ਇਜ਼ ਆਲਸੋ ਗੁੱਡ ਸੀਰੀਜ਼ ਓਕੇ ਓਕੇ ਠੀਕ ਹੈ ਜੀ ਠੀਕ ਹੈ ਸੋ ਇੱਕ ਸੀਰੀਜ਼ ਦੀ ਤਾਂ ਮਸ਼ਹੂਰੀ ਹੋ ਚੁੱਕੀ ਹੈ ਸਾਡੇ ਘਰ ਦੇ ਵਿੱਚ ਨਾ ਮਤਲਬ ਸਾਡੇ ਘਰ ਦਾ ਇੱਕ ਬੱਚਾ ਆ ਉਹ ਦੇਖਦਾ ਆ ਬੀ ਆਰ ਅੰਬੇਡਕਰ ਦੀ ਇੱਕ ਸੀਰੀਅਲ ਆਈ ਥਿੰਕ ਉਹਦਾ ਹੀ ਬੜਾ ਫੈਨ ਆ ਮਤਲਬ ਉਹ ਬੜੇ ਧਿਆਨ ਨਾਲ ਦੇਖਦਾ ਆ ਉਹ ਬੜਾ ਇੰਟਰਸਟਿੰਗ ਤੇ ਮੈਂ ਵੀ ਦੇਖਿਆ ਬੜਾ ਵਧੀਆ ਹਾਲਾਂਕਿ ਉਹ ਡੱਬ ਕੀਤਾ ਹੋਇਆ ਪੰਜਾਬੀ ਲੈਂਗੁਏਜ ਦੇ ਵਿੱਚ ਤੇ ਉਹ ਲੈਂਗੁਏਜ ਸੁਣ ਕੇ ਵੀ ਕਈ ਵਾਰ ਹਾਸਾ ਦਾ ਜਿਹੜੀ ਇੱਦਾਂ ਡੱਬ ਕੀਤਾ ਹੁੰਦਾ ਨਾ ਤੇ ਪਰ ਅਦਰਵਾਈਜ਼ ਉਹ ਬੜਾ ਕਮਾਲ ਦਾ ਹੈ ਜੇ ਕਿਸੇ ਨੇ ਦੇਖਣਾ ਹੋਵੇ ਦੇਖ ਸਕਦੇ ਆ ਉਹਨਾਂ ਦੀ ਪੂਰੀ ਕਹਾਣੀ ਕਿ ਉਹਨਾਂ ਨੇ ਸਾਡੇ ਲਈ ਕੀ ਕੁਛ ਕੀਤਾ ਕਿੱਦਾਂ ਸੋਸਾਇਟੀ ਦੇ ਵਿੱਚ ਚੇਂਜਸ ਲੈ ਕੇ ਆਏ
0: ਇਹ ਤਾਂ ਗੱਲ ਹੈਗੀ ਹੈ ਬਿਲਕੁਲ ਜਦੋਂ ਤੁਹਾਡਾ ਇੰਟਰਸਟ ਉਸ ਤਰੀਕੇ ਨਾਲ ਬੈਠ ਜਾਵੇ ਤੁਸੀਂ ਉਦਾਂ ਦੀ ਚੀਜ਼ਾਂ ਦੇਖਣੀਆਂ ਪਸੰਦ ਕਰਦੇ ਹੋ ਹਨਾ
1: ਜੀ
0: ਸੋ ਤੁਹਾਡੇ ਉਹਦੇ ਤੇ ਆ ਕਿ ਤੁਸੀਂ ਕੀ ਦੇਖ ਰਹੇ ਹੋ
1: ਪਵਨ ਕਹਿੰਦੇ ਬਿਗ ਬੋਸ ਡੋਂਟ ਵਾਚ ਐਂਡ ਲਾਈਕ ਯੈਸ
0: ਬੜੇ ਸਾਰੇ ਲੋਕ ਬਿਗ ਬੋਸ ਨਹੀਂ ਦੇਖਦੇ ਚੰਗੀ ਗੱਲ ਹੈ ਮੈਂ ਤੁਹਾਨੂੰ ਕਿਹਾ ਸੀ ਵੀ ਨਹੀਂ ਦੇਖਦੇ ਉਹ ਫਾਲਤੂ ਦੀ ਭਸੂੜੀ ਆ ਇੱਕ ਤਾਂ ਜ਼ਿੰਦਗੀ ਚ ਉਂਝ ਨਹੀਂ ਕਲੇਸ਼ ਮੁੱਕਦੇ ਹੈਗੇ ਕਹਿ ਲੋ ਕਿ ਅੱਧੇ ਬੰਦੇ ਤਾਂ ਉੱਥੇ ਕਲੇਸ਼ ਸਿੱਖਦੇ ਆ ਮਿਲਣ ਨਾਲ
1: ਸਹੀ ਗੱਲ ਆ ਸੋ ਹੁਣ ਕਰੀਏ ਵੀ ਨੈਕਸਟ ਗਾਣੇ ਨੂੰ ਇੰਜੋਏ ਤੇ ਉਸ ਤੋਂ ਬਾਅਦ ਆਉਂਦੇ ਆ ਕਿ ਕਿਹੜੇ ਗਾਣੇ ਅੱਜ ਕੱਲ ਟ੍ਰੈਂਡਿੰਗ ਚੱਲ ਰਹੇ ਨੇ
0: ਬਿਲਕੁਲ ਗਾਣਿਆਂ ਬਾਰੇ ਗੱਲ ਕਰਾਂਗੇ ਟ੍ਰੈਂਡਿੰਗ ਤੇ ਇੱਕ ਬੜੀ ਇੰਪੋਰਟੈਂਟ ਅਨਾਉਂਸਮੈਂਟ ਵੀ ਹੈਗੀ ਹੈ ਕਿ ਸ਼ੋਜ਼ ਵੀ ਦੋ ਤਿੰਨ ਐਸੇ ਸਿੰਗਰਾਂ ਬਾਰੇ ਇੱਕ ਦੋ ਸਿੰਗਰਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਟੂਰ ਸ਼ੁਰੂ ਹੋ ਰਹੇ ਹੈ
1: ਤੇ ਐਮੀ ਵਿਰਕ ਬਾਰੇ ਵੀ ਗੱਲ
0: ਐਮੀ ਵਿਰਕ ਬਾਰੇ ਵੀ ਗੱਲ ਕਰਾਂਗੇ
1: ਸੋ ਜੀ ਤੇਰੀਆਂ ਅਦਾਵਾਂ ਪ੍ਰੀਤ ਹਰਪਾਲ ਦੀ ਆਵਾਜ਼ ਵਿੱਚ ਕਰੋ ਇੰਜੋਏ ਕਿਉਂਕਿ ਟਾਈਮ ਆਪਣੇ ਕੋਲ ਫਸਟ ਆਵਰ ਦਾ ਬੜਾ ਹੀ ਥੋੜਾ ਰਹਿ ਗਿਆ 11:42 ਹੋ ਚੁੱਕੇ ਨੇ ਦੋਸਤੋ ਸੋ ਕਰੋ ਇੰਜੋਏ

0: You heard us.
1: Now see us on YouTube. Go to youtube.com/RedditMCanada. And don't forget to hit subscribe.
2: जे तो हड़ा वर्क परमिट या स्टेटस खत्म होन वाला है तो घबराने दी लोड नहीं 16 साल तो ट्रस्टेड एम्स इमिग्रेशन दी एक्सपर्ट टीम होन तो हड़े नाल है परमानेंट रेजिडेंसी होवे जा पीएनपी दे बेस्ट ऑप्शंस एम्स हर केस ले दिंदा है पर्सनलाइज्ड स्ट्रेटजी ते प्रोफेशनल गाइडेंस रिफ्यूजल इनएडमिसिबिलिटी कॉम्प्लेक्स केसेस या होन रिमूवल ऑर्डर्स जिथे होर रास्ते बंद हो जांदे ने उथे एम्स दी एक्सपीरियंस टीम सही सलूशन लब के तो हड़ा इमिग्रेशन प्रोसेस बना सकदी है सिंपल स्मूथ ते सिक्योर कॉल एम्स इमिग्रेशन 905-673-9000 That's 905-673-9000
3: ਜਦੋਂ ਗੱਲ ਹੋਵੇ ਅਸਲੀ ਪੰਜਾਬੀ ਸਵਾਦ ਦੀ ਤਾਂ ਜ਼ੁਬਾਨ ਤੇ ਸਿਰਫ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ ਦਾ ਹੀ ਨਾਮ ਆਉਂਦਾ ਹੈ।
4: ਤੁਸੀਂ ਪਹਿਲੀ ਲੋਕੇਸ਼ਨ ਨੂੰ ਜੋ ਪਿਆਰ ਤੇ ਸਪੋਰਟ ਦਿੱਤਾ ਉਸੇ ਪਿਆਰ ਸਦਕੇ ਹੁਣ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ ਨਵੀਂ ਲੋਕੇਸ਼ਨ ਨਾਲ 10178 ਓਨਟਾਰੀਓ ਸਟਰੀਟ ਬ੍ਰੈਂਟਨ ਵਿੱਚ ਹਾਜ਼ਰ ਹੈ।
2: ਉਹੀ ਫ੍ਰੈਸ਼ ਮਠਿਆਈਆਂ, ਦੇਸੀ ਸਵਾਦ ਤੇ ਪੰਜਾਬੀ ਡਿਸ਼ੇਸ, ਸਭ ਕੁਝ ਪਹਿਲੇ ਵਰਗਾ। ਲੰਚ, ਡਿਨਰ, ਲਾਈਵ ਕੇਟਰਿੰਗ, ਟੇਕ ਆਊਟ, ਡਾਈਨ ਇਨ, ਫੈਮਿਲੀ ਜਾਂ ਫਰੈਂਡਸ, ਸਭ ਲਈ ਇਹ ਪਰਫੈਕਟ ਸਪੌਟ। ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ 10178 ਓਨਟਾਰੀਓ ਸਟਰੀਟ ਬ੍ਰੈਂਟਨ। ਕਾਲ 905-840-6006।
5: ਯਾਰ ਮੈਨੂੰ ਬੜੀ ਹੈਰਾਨੀ ਹੋਈ, ਕੁਝ ਟਾਈਮ ਪਹਿਲੇ ਤੂੰ ਕਹਿੰਦਾ ਸੀ ਤੇਰਾ ਇੰਨਾ ਕਰਜ਼ਾ ਹੈ, ਹੁਣ ਦੇਖਦੇ ਹੀ ਦੇਖਦੇ ਤੂੰ ਘਰ ਵੀ ਲੈ ਲਿਆ।
6: ਹੋ ਇਹ ਸਭ ਹੋਇਆ ਮਿਸਟਰ ਕਲਸੀ ਦੀ ਵਜ੍ਹਾ ਨਾਲ। ਇਹਨਾਂ ਦੀ ਗਾਈਡੈਂਸ ਅਤੇ ਸਹੀ ਸਲਾਹ ਨਾਲ ਮੇਰੇ ਪੈਸੇ ਬਚਣੇ ਸ਼ੁਰੂ ਹੋ ਗਏ ਅਤੇ ਮੈਂ ਘਰ ਲੈ ਲਿਆ।
7: ਕਰਜ਼ੇ ਦੀ ਸਮੱਸਿਆ ਦੇ ਹੱਲ ਲਈ ਬਿਜ਼ਨਸ ਸੋਲਿਊਸ਼ਨਸ ਤੇ ਮਿਸਟਰ ਕਲਸੀ ਨੂੰ ਕਾਲ ਕਰੋ। ਇਹ ਤੁਹਾਡਾ ਵੱਧ ਤੋਂ ਵੱਧ ਕਰਜ਼ਾ ਮਾਫ਼ ਕਰਾ ਕੇ ਬਾਕੀ ਰਕਮ ਨੂੰ ਛੋਟੀਆਂ ਛੋਟੀਆਂ ਇੰਟਰਸਟ ਫ੍ਰੀ ਕਿਸ਼ਤਾਂ ਬਣਵਾ ਦੇਣਗੇ। ਕਾਲ 1-866-790-8984 ਔਰ 416-898-9361।
8: ਬਿਜ਼ਨਸ ਸੋਲਿਊਸ਼ਨਸ, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ।
9: ਤਾਜ਼ਾ ਤਾਜ਼ਾ ਤਾਜ਼ਾ ਤੁਹਾਡੀ ਰਸੋਈ ਤੱਕ ਪਹੁੰਚਣ ਲਈ ਕਈ ਕਿਸਮ ਦੇ ਆਟਿਆਂ ਨੂੰ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਕੀ ਉਹ ਸੱਚਮੁੱਚ ਤਾਜ਼ਾ ਹੈ? ਸ਼ੇਰ ਆਟਾ ਕੈਨੇਡੀਅਨ ਡੁਰਮ ਵੀਟ ਨਾਲ ਤਿਆਰ ਕਰਕੇ ਮਹੀਨਿਆਂ ਵਿੱਚ ਨਹੀਂ ਬਲਕਿ ਕੁਝ ਦਿਨਾਂ ਵਿੱਚ ਹੀ ਸਟੋਰਾਂ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਜੋ ਤਾਜ਼ਗੀ ਅਤੇ ਰੋਟੀ ਦਾ ਸਵਾਦ ਬਣਿਆ ਰਹੇ। ਕਮਿਊਨਿਟੀ ਵਿੱਚ 30 ਸਾਲ ਤੋਂ ਵੀ ਜ਼ਿਆਦਾ, ਬਿਲਕੁਲ ਫਰੈਸ਼ ਆਟਾ ਜੋ ਦੇਵੇ ਸੌਫਟ ਸਵਾਦ ਅਤੇ ਫਰੈਸ਼ ਰੋਟੀ।
1: Number one South Asian radio network.
10: It's Red FM.

0: ਜੀ ਹਾਂ, ਸਤਿ ਸ਼੍ਰੀ ਅਕਾਲ ਦੁਬਾਰਾ ਤੁਹਾਨੂੰ ਸਾਰਿਆਂ ਨੂੰ। ਅਸੀਂ ਅਗਲੇ ਘੰਟੇ ਵਿੱਚ ਦਾਖਲ ਹੋ ਗਏ ਹਾਂ ਜੀ। ਤੁਸੀਂ ਸੁਣ ਰਹੇ ਹੋ ਤੜਕਾ ਟ੍ਰੈਂਡਿੰਗ ਵਾਲਾ ਸਿਮਰ ਤੇ ਅਮਨ ਦੇ ਨਾਲ। ਕਿੱਦਾਂ ਅਮਨ ਜੀ?
1: ਜੀ ਬਿਲਕੁਲ ਵਧੀਆ, ਮੇਰੀ ਆਵਾਜ਼ ਆ ਰਹੀ
0: ਨਹੀਂ? ਓ ਅਮਨ ਜੀ ਅੱਜ ਕਿੱਦਾਂ ਬੋਲਣਗੇ, ਕਿਉਂਕਿ ਅਮਨ ਜੀ ਦਾ ਪੱਤਾ ਕੱਟਤਾ ਸੀ ਆਪਾਂ
1: ਅੱਜ। ਸਿਮਰ ਮੇਰੀ ਕੁਰਸੀ ਤੇ ਬੈਠੇ ਤੇ ਮੈਂ ਸਿਮਰ ਦੀ ਕੁਰਸੀ ਤੇ ਬੈਠੇ, ਸਿਮਰ ਨੇ ਮੇਰੀ ਕੁਰਸੀ ਤੇ ਕਬਜ਼ਾ ਕਰਦੇ ਸਾਰ ਮੇਰਾ ਪਹਿਲਾਂ ਪੱਤਾ ਹੀ ਕੱਟਿਆ।
0: ਕਿੱਦਾਂ, ਕੀ ਹਾਲ ਚਾਲ?
1: ਮੈਂ ਬਿਲਕੁਲ ਠੀਕ ਠਾਕ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਨੈਕਸਟ ਆਵਰ ਦੇ ਵਿੱਚ। ਨੈਕਸਟ ਆਵਰ ਚ ਆਪਾਂ ਮਾਰ ਲਿਆ ਸਾਰਿਆਂ ਨੇ ਟਪੂਸੀ।
0: ਬਿਲਕੁਲ ਜੀ, ਆਪਾਂ ਅਗਲੇ ਘੰਟੇ ਵਿੱਚ ਦਾਖਲ ਹੋ ਗਏ ਤੇ ਨਾਲ ਦੀ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਹੁਣ ਹੋਰ ਖੁੱਲ ਕੇ ਹੋਣਗੀਆਂ, ਕਿਉਂਕਿ ਸਮੇਂ ਦੀ ਪਾਬੰਦੀ ਇਸ ਥੋੜੀ ਘੱਟ ਜਾਂਦੀ ਹੈ ਤੇ ਨਾਲ ਗਾਣੇ ਵੀ ਨਾਲ ਪਏ ਹੋਣੇ ਆ ਤੇ ਬੁਝਾਰਤ ਵੀ ਲੈ ਕੇ ਆ ਗਏ ਅਸੀਂ ਤੁਹਾਡੇ ਲਈ।
1: ਜੀ ਬਿਲਕੁਲ, ਸੋ ਬੁਝਾਰਤ ਬੜੀ ਮਜ਼ੇਦਾਰ। ਵੈਸੇ ਤਾਂ ਕਸ਼ੇ ਵਟਵਾਲ ਜੀ ਨੇ ਵੀ ਇੱਕ ਬੁਝਾਰਤ ਕਹੀ ਆ, ਕਹਿੰਦੇ ਅੱਜ ਆ ਬੁਝਾਰਤ ਪੁੱਛੋ।
0: ਉਹਨਾਂ ਨੇ ਆਈ ਥਿੰਕ ਵੋਇਸ ਨੋਟ ਕੀਤਾ ਹੈ ਕੋਈ, ਮੈਂ ਬਾਅਦ ਚ ਸੁਣਦਾ ਕਸ਼ੇ ਵਟਵਾਲ ਜੀ ਤੇ ਅਸੀਂ ਦੋਨੋਂ ਹੁਣੇ ਸੁਣਾਂਗੇ ਇਸ ਤੋਂ ਬਾਅਦ ਲਿੰਕ ਤੋਂ ਬਾਅਦ। ਤੇ ਬੁਝਾਰਤ ਅਸੀਂ ਵੈਸੇ ਇੱਕ ਰੇਡੀ ਕੀਤੀ ਹੋਈ ਹੈ ਤੁਹਾਡੇ ਵਾਲੇ ਵੀ ਪਾ ਲਾਂਗੇ ਅਗਲੇ ਘੰਟੇ ਜੇ ਇਹਦੇ ਜਵਾਬ ਛੇਤੀ ਆ ਗਏ ਤਾਂ। ਸਾਰਿਆਂ ਨੇ ਜੇ ਇਸ ਬੁਝਾਰਤ ਦਾ ਜਵਾਬ ਦੇਤਾ ਤੇ ਅਸੀਂ ਆਪਣੀ ਵਾਲੀ ਬੁਝਾਰਤ ਫੇਰ ਕੈਂਸਲ ਕਰਕੇ ਤੁਹਾਡੇ ਲਈ ਪਾ ਦਾਂਗੇ, ਠੀਕ ਹੈ? ਵੈਸੇ ਜੇ ਮੈਨੂੰ ਲੱਗਦਾ ਹੈ ਕਿ ਸਾਡੇ ਲਈ ਈਜ਼ੀ ਹੈ ਐਤਕੀ, ਤੁਹਾਨੂੰ ਕੀ ਲੱਗਦਾ?
1: ਡਿਪੈਂਡ ਕਰਦਾ, ਕਈ ਵਾਰ ਮਤਲਬ ਜਿਹੜੀ ਚੀਜ਼ ਏਦਾਂ ਬਹੁਤ ਵਾਰੀ ਆਪਣੇ ਨਾਲ ਹੋਇਆ, ਜਿਹੜੀ ਚੀਜ਼ ਆਪਾਂ ਨੂੰ ਲੱਗਦੀ ਸੀ ਨਾ ਬਹੁਤ ਈਜ਼ੀ ਆ ਕਿ ਇੱਕ ਵਾਰ ਚ ਹੀ ਹੋ ਜੂਗੀ, ਉਹ ਚੀਜ਼ ਸਭ ਤੋਂ ਜ਼ਿਆਦਾ ਟ੍ਰਿਕੀ ਰਹੀ ਆ।
0: ਪਹਿਲਾਂ ਸਾਰੇ ਤੁਸੀਂ ਹੱਥ ਜੋੜ ਲਓ ਤੇ ਇਹ ਵਾਅਦਾ ਕਰੋ ਕਿ ਜੋ ਵੀ ਤੁਸੀਂ ਬਾਜ਼ਾਰ ਦਾ ਜਵਾਬ ਦਓਗੇ
1: ਪਹਿਲਾਂ ਆਪਣੇ ਫੋਨ ਤੇ ਹੱਥ ਰੱਖ ਕੇ ਸ਼ਪਥ ਖਾਓ।
0: ਫੋਨ ਤੇ ਹੱਥ ਰੱਖ ਕੇ ਸ਼ਪਥ ਖਾਓਗੇ ਜੋ ਵੀ ਤੁਸੀਂ ਬਾਜ਼ਾਰ ਦਾ ਜਵਾਬ ਦਓਗੇ ਬਿਨਾਂ ਕਿਸੇ ਨੌਲੇਜ, ਗੂਗਲ ਨੌਲੇਜ ਤੋਂ ਜਾਂ ਚੈਟ ਜੀਪੀਟੀ ਨੌਲੇਜ ਤੋਂ ਬਿਨਾਂ ਦਓਗੇ,
1: ਤੁਹਾਡੇ ਆਪਣੇ ਦਿਮਾਗ ਦੀ ਉਪਜ ਹੋਣੀ ਚਾਹੀਦੀ
0: ਹੈ। ਫਿਰ ਤਾਂ ਫਾਇਦਾ ਹੀ ਨਹੀਂ ਹੈ, ਤੁਸੀਂ ਤੁੱਕੇ ਲਾਇਆ ਕਰੋ ਹਨਾ, ਜਿਵੇਂ ਕੁਛ ਵੀ ਬੋਲਦੇ ਰਹਿ ਕਰੋ, ਮਜ਼ਾ ਤਾਂ ਹੀ ਆਉਂਦਾ ਹੈ। ਤਾਂ ਮੈਂ ਵੀ ਪੜ੍ਹ ਕੇ ਦੱਸਦਾ ਤੁਹਾਨੂੰ ਚੈਟ ਜੀਪੀਟੀ ਤੋਂ,
1: ਬਿਲਕੁਲ।
0: ਸੋ ਇਹ ਮਜ਼ਾ ਫਿਰ ਇੰਨਾ ਆਉਂਦਾ ਨੀ ਹਨਾ। ਹਰਪ੍ਰੀਤ ਬਰਾੜ ਜੀ ਵੀ ਹੈਪੀ ਮਾਲੀ ਜੀ ਥੈਂਕਸ ਕਹਿੰਦੇ ਆ ਤੁਹਾਨੂੰ ਅਮਨ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਉਹਨਾਂ ਦਾ ਗਾਣਾ ਮੂਵਸ ਪਲੇ ਹੋ ਚੁੱਕਿਆ ਹੈ ਜੀ।
0: ਤੇ ਉਸ ਤੋਂ ਬਾਅਦ ਹਰਪ੍ਰੀਤ ਬਰਾੜ ਜੀ ਕਹਿੰਦੇ ਹੈਲੋ ਸਿਮਰ ਐਂਡ ਅਮਨ ਜੀ, ਇਫ ਪੋਸੀਬਲ ਕੈਨ ਯੂ ਪਲੀਜ਼ ਪਲੇ ਦਾ ਸੌਂਗ ਸਾਡੇ ਤਾਂ ਵਿਹੜੇ ਮਿੱਟੀ ਦੇ ਪੁੱਤ, ਜ਼ਰੂਰ ਮੈਂ ਕੋਸ਼ਿਸ਼ ਕਰਾਂਗਾ ਜੀ। ਸਤਿ ਸ਼੍ਰੀ ਅਕਾਲ। ਨਦੀਮ ਰਜ਼ਾ ਜੀ ਵੀ ਜੁੜੇ, ਕਹਿੰਦੇ ਵੈਸੇ ਜਿਸ ਖੂਬਸੂਰਤੀ ਕੇ ਸਾਥ ਆਪ ਮੇਰੇ ਅਲਫਾਜ਼। ਓਕੇ ਓਕੇ ਓਕੇ ਓਕੇ ਜੀ, ਤੁਹਾਡੀ ਤਾਰੀਫ ਕਰ ਰਹੇ ਹੋ, ਮੈਂ ਉਰਦੂ ਦੇ ਵਿੱਚ ਉਹਨਾਂ ਨੇ ਲਫ਼ਜ਼ ਲਿਖਿਆ ਤੇ ਮੈਂ ਗਲਤ,
1: ਇਹ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਨਦੀਮ ਰਜ਼ਾ ਜੀ ਹਮੇਸ਼ਾ। ਪਤਾ ਉਰਦੂ ਮੈਨੂੰ ਆਉਂਦੀ ਨੀ ਹੈਗੀ, ਪਰ ਇੰਨੇ ਔਖੇ ਔਖੇ ਵਰਡ ਲਿਖਦੇ, ਪਰ ਮੈਂ ਮਤਲਬ ਫਿਰ ਵੀ ਕਿਸ
0: ਸੀਰੀਅਸਲੀ
1: ਆਪਣਾ ਫੋਨ ਚੱਕੋ, ਕੋਈ ਏਦਾਂ ਦਾ ਬੰਦਾ ਨੀ ਜਿਹਨੇ ਉਹ ਨਹੀਂ ਟਰਾਈ ਕੀਤਾ ਹੋਇਆ।
0: ਬਿਲਕੁਲ, ਕਿਉਂਕਿ ਪਹਿਲਾਂ ਗਿਬਲੀ ਆਈ ਥਿੰਕ ਆਰਟ ਚੱਲਿਆ ਸੀਗਾ, ਉਹ ਸਾਰਿਆਂ ਨੇ ਬਿੰਗੇ ਟੇਡੇ ਮੂੰਹ ਜੇ ਬਣਾ ਕੇ ਹਨਾ ਉਹ ਪਾਈਆਂ ਸੀਗੀਆਂ ਆਪਣੀਆਂ ਫੋਟੋਜ਼ ਹਨਾ, ਇਮੋਜੀ ਟਾਈਪ। ਉਸ ਤੋਂ ਬਾਅਦ ਹੁਣ ਆਹ ਟ੍ਰੈਂਡ ਚੱਲ ਗਿਆ। ਮਤਲਬ ਮੈਂ ਨਾ ਚੈਟ ਜੀਪੀਟੀ ਨੂੰ ਜਾਂ ਜੈਮਿਨੀ ਨੂੰ ਏਦਾਂ ਸਮਝਦਾ ਕਿ ਸ਼ਾਕਾ ਲਾਕਾ ਬੂਮ ਬੂਮ ਵਾਲੀ ਪੈਨਸਲ ਹੈ, ਸੱਚੀ ਮੈਨੂੰ ਏਦਾਂ ਲੱਗਦਾ। ਕਿਉਂਕਿ ਉਹ ਨਾਟਕ ਆਪਾਂ ਦੇਖਦੇ ਸੀ, ਐਪੀਸੋਡਸ ਦੇਖਦੇ ਸੀ, ਉਹ ਕੁਝ ਵੀ ਡਰਾ ਕਰਦਾ ਸੀ, ਉਹ ਬਸ ਫਰਕ ਇੰਨਾ ਕਿ ਉਹ ਅਸਲ ਚ ਬਣ ਜਾਂਦਾ ਸੀ। ਇਹ ਫੋਨ ਦੇ ਵਿੱਚ ਹੀ ਹੁੰਦਾ, ਤੁਹਾਡੀ ਇਮੇਜਿਨੇਸ਼ਨ ਦਾ ਕੋਈ ਵੀ ਪਾਰਟ ਹੋਵੇ, ਭਾਵੇਂ ਉਹ ਤੁਸੀਂ ਕੋਈ ਕਿਤਾਬ ਦਾ ਡਿਜ਼ਾਈਨ ਕਰਨਾ ਹੋਵੇ, ਕੋਈ ਲੋਗੋ ਬਣਾਉਣਾ ਹੋਵੇ, ਕੋਈ ਵੀ ਚੀਜ਼ ਤੁਸੀਂ ਚੱਕ ਕੇ ਗਧੇ ਨੂੰ ਕਿੱਥੇ ਬਿਠਾਉਣਾ ਹੋਵੇ, ਬੰਦੇ ਨੂੰ ਉਹਦੇ ਨਾਲ ਖੜਾ ਕਰਨਾ ਹੋਵੇ, ਕੁਛ ਵੀ ਯਾਰ ਉਹ ਨਾਲ ਦੀਆਂ ਬਣਾ ਦਿੰਦਾ। ਸੋ ਇਹ ਖਾਸੀਅਤ ਹੈ,
1: ਕਮਾਲ ਹੋ ਗਿਆ। ਮਤਲਬ ਤੁਸੀਂ ਦੇਖੋ ਸਾਡੇ ਪੇਰੈਂਟਸ ਨੂੰ ਤਾਂ ਇਹ ਜਾਦੂ ਹੀ ਲੱਗਦਾ ਨਾ ਫਿਰ।
0: ਵਾਕਈ ਮੈਨੂੰ ਵੀ ਇਹ ਚੀਜ਼ ਜਾਦੂ ਹੀ ਲੱਗਦੀ ਹੈ ਹਨਾ, ਭਾਵੇਂ ਕਿ ਆਪਣੀ ਕੋਈ ਏਡੀ ਏਜ ਨਹੀਂ ਹੈਗੀ, ਭਾਵੇਂ ਫਿਰ ਵੀ ਮੈਨੂੰ ਲੱਗਦਾ ਯਾਰ ਕਮਾਲ ਹੈ ਸਾਡੇ ਟਾਈਮ ਦੇ ਵਿੱਚ ਇਹ ਚੀਜ਼ ਆ ਗਈ। ਸੋ ਇਹਦੇ ਫਾਇਦੇ ਵੀ ਹੈ, ਨੁਕਸਾਨ ਵੀ ਹੈ। ਜੇ ਤੁਸੀਂ ਚੰਗੇ ਤਰੀਕੇ ਨਾਲ ਯੂਜ਼ ਕਰੋਗੇ ਤਾਂ ਫਾਇਦੇ ਹੀ ਫਾਇਦੇ ਹੈ, ਜੇ ਗਲਤ ਕਰੋਗੇ ਨੁਕਸਾਨ ਵੀ ਹੈਗੇ।
1: ਜਿਨ੍ਹਾਂ ਨੇ ਹੱਥੀ ਕੰਮ ਕੀਤੇ ਹੋਏ ਹੈ ਨਾ, ਜਿਨ੍ਹਾਂ ਨੂੰ ਲੱਗਦਾ ਸੀਗਾ ਵੀ ਰੂਹ ਲਾ ਕੇ ਜਿਹੜੇ ਡਿਜ਼ਾਈਨ ਕਰਨੇ ਹੱਥੀ ਕਰਨੇ ਸਕੈਚ ਬੁੱਕਸ ਤੇ ਕਰਨੇ, ਹੁਣ ਉਹਨਾਂ ਦਾ ਥੋੜਾ ਜਿਹਾ ਮਤਲਬ ਉਹਨਾਂ ਨੂੰ ਨੁਕਸਾਨ ਲੱਗਦਾ ਇਹ।
0: ਮੈਂ ਤੁਹਾਨੂੰ ਇੱਕ ਵਾਰੀ ਇਹ ਗੱਲ ਸ਼ੇਅਰ ਕੀਤੀ ਸੀ ਕਿ ਮੇਰੇ ਇੱਕ ਦੋਸਤ ਨਾਲ ਬੜੀ ਤਕੜੀ ਭਸੂੜੀ ਪਈ ਸੀ ਕਿ ਉਹਨੇ ਚੈਟ ਜੀਪੀਟੀ ਆਪਣੀ ਗਰਲਫ੍ਰੈਂਡ ਨੂੰ ਨਾ ਜਵਾਬ ਦਿੱਤੇ ਸੀਗੇ, ਉਹਦਾ ਜਿਹੜਾ ਮੈਸੇਜ ਆਉਂਦਾ ਸੀਗਾ ਉਹ ਉਸ ਤੋਂ ਰਿਪਲਾਈ ਕਰਦਾ ਸੀਗਾ ਚੈਟ ਜੀਪੀਟੀ ਤੋਂ, ਤੇ ਪਤਾ ਨੀ ਉਹਦੀ ਗਰਲਫ੍ਰੈਂਡ ਨੂੰ ਕਿੱਥੋਂ ਪਤਾ ਲੱਗ ਗਿਆ, ਉਹਨੇ ਉਹਦਾ ਆਨਸਰ ਸੇਮ ਦਾ ਸੇਮ ਚੈਟ ਜੀਪੀਟੀ ਦੇ ਵਿੱਚ ਪੇਸਟ ਕਰਤਾ ਤੇ ਉਹਦੇ ਕੋਲ ਉਹੀ ਮਤਲਬ ਉਹਨੇ ਆਪਣਾ ਸੋਈ ਸਵਾਲ ਪੇਸਟ ਕੀਤਾ ਜੋ ਉਹਨੇ ਪੁੱਛਿਆ ਸੀਗਾ, ਜੇ ਮੰਨ ਕੇ ਚਲੋ ਉਹਨੇ ਕੋਈ ਉਹਨੂੰ ਗੱਲ ਪੁੱਛੀ ਹੋਣੀ, ਤੇ ਚੈਟ ਜੀਪੀਟੀ ਨੇ ਬਿਲਕੁਲ ਉਹੀ ਆਨਸਰ ਐਗਜੈਕਟ ਦਿੱਤਾ ਜੋ ਉਹਦੇ ਬੋਏਫ੍ਰੈਂਡ ਨੇ ਉਹਨੂੰ ਸੇਮ ਲਿਖਿਆ ਸੀਗਾ।
1: ਉਹਨੂੰ ਬਰਦਾਸ਼ਤ ਨਹੀਂ ਨਾ ਹੋਣਾ ਸੀ ਇੰਨੀ ਸਿਆਣੀ ਗੱਲਾਂ ਕਦੋਂ ਤੋਂ ਕਰਨ ਲੱਗ ਗਿਆ।
0: ਸੋ ਇਹ ਬਹੁਤ ਉਹ ਉਹਨਾਂ ਦਾ ਬ੍ਰੇਕਅਪ ਤਾਂ ਚਲੋ ਹੋਇਆ ਹੀ ਹੋਣਾ,
1: ਕ੍ਰੀਏਟੀਵਿਟੀ ਖਤਮ ਕਰਤੀ, ਹੁਣ ਕੋਈ ਵੀ ਕੁਛ ਵੀ ਸੋਚਦਾ ਨੀ ਹੈਗਾ, ਜਸਟ ਕੋਈ ਕੋਈ ਥੋਟ ਆ ਜਾਂ ਕਿਸੇ ਨੇ ਤੁਹਾਨੂੰ ਕੁਛ ਪੁੱਛਿਆ ਤੁਸੀਂ ਬਸ ਕੀ ਕਰਨਾ ਉਹਦਾ ਸਵਾਲ ਚੱਕ ਕੇ ਜੈਮਿਨਾਈ ਨੂੰ ਪੁੱਛਣਾ ਜਾਂ ਤੁਸੀਂ ਚੈਟ ਜੀਪੀਟੀ ਨੂੰ ਪੁੱਛਣਾ ਜਿੱਥੇ ਵੀ ਹੈ ਨਾ ਜਿਹੜਾ ਤੁਸੀਂ ਐਪ ਯੂਜ਼ ਕਰਦੇ ਹੋ, ਅਤੇ ਉਹ ਤੁਹਾਨੂੰ ਕੁਇਕਲੀ ਆਨਸਰ ਦੇ ਦਿੰਦਾ ਆ ਤੇ ਤੁਹਾਨੂੰ ਜਮਾ ਸੋਚਣ ਦੀ ਲੋੜ ਨਹੀਂ ਹੈਗੀ।
0: ਇਹ ਗੱਲ ਤਾਂ ਹੈਗੀ, ਪਰ ਇਹਦੇ ਵਿੱਚ ਉਹ ਨਾ ਮਜ਼ਾ ਖਰਾਬ ਹੋਵੇ ਯਾਰ, ਕਿੱਥੇ ਉਹ ਦੌਰ ਸਬਰ ਸੰਤੋਖ ਵਾਲਾ ਕਿ ਚਿੱਠੀ ਲਿਖੀ ਜਾਂਦੀ ਸੀ ਫਿਰ ਪਾਈ ਜਾਂਦੀ ਸੀ ਫਿਰ ਘੜਵੜ ਪਹਿਲਾਂ 25-25 ਦਿਨਾਂ ਨੂੰ ਫਿਰ ਉਸ ਤੋਂ ਬਾਅਦ ਕਰਦੇ ਕਰਦੇ ਹਫ਼ਤੇ 'ਚ ਪਹੁੰਚ ਜਾਂਦੀ ਹੋਣੀ, ਚੱਲ ਬਾਅਦ 'ਚੋਂ ਤੇਜ਼ ਹੋ ਗਿਆ ਜ਼ਮਾਨਾ। ਤੇ ਅੱਜ ਕੱਲ੍ਹ ਲੋਕਾਂ ਕੋਲ 5 ਸੈਕਿੰਡ ਦਾ ਵਿਸਾ ਨਹੀਂ ਹੈਗਾ, ਅਗਲਿਆਂ ਦਾ ਯਾਰ ਮੈਂ ਲਿਖੀ ਤੇ ਪਹੁੰਚ ਜੇ, ਉਹ ਪੜਿਆ ਕਿਉਂ ਨਹੀਂ, ਉਹਨੇ ਦੇਖਿਆ ਕਿਉਂ ਨਹੀਂ, ਬਲੂ ਟਿਕ ਕਿਉਂ ਨਹੀਂ। ਸੋ ਇਹ ਮੈਂ ਸੋਚ ਰਿਹਾ ਕਿ ਅੱਗੇ ਕੋਈ ਹੋਊਗਾ ਹਨਾ ਆਉਣ ਵਾਲੇ ਟਾਈਮ ਦੇ ਵਿੱਚ, ਕਿ ਹੁਣੇ ਇੰਨੀ ਜ਼ਿਆਦਾ ਮਾੜ ਧਾੜ ਮੱਚ ਗਈ ਆ। ਸੋ ਬਿਲਕੁਲ ਤੁਸੀਂ ਹੁਣ ਪਾਓ ਜੀ ਬਾਜ਼ਾਰ 'ਤੇ, ਕਿਉਂਕਿ ਸਾਡੇ ਸਰੋਤੇ ਸਾਰੇ ਉਡੀਕ ਕਰਦੇ ਆ ਬਾਜ਼ਾਰ ਦੀ। 905-790-5555 ਨੰਬਰ ਨੋਟ ਕਰ ਲਿਆ ਹੋਣਾ ਤੁਸੀਂ, 905-790-5555 ਤੇ ਬਾਜ਼ਾਰ 'ਚ ਪੈਣ ਲੱਗੀ ਹੈ, ਧਿਆਨ ਨਾਲ ਸੁਣਿਓ ਠੀਕ ਹੈ।
1: ਇਹ ਬੁਝਾਰਤ ਹੈ ਜੀ ਕਿਸੇ ਦੁਕਾਨਦਾਰ ਦੀ, ਐਸਾ ਦੁਕਾਨਦਾਰ ਜੋ ਸਾਡੇ ਤੋਂ ਸਾਡੀ ਚੀਜ਼ ਵੀ ਲੈ ਲੈਂਦਾ ਤੇ ਸਾਡੇ ਤੋਂ ਪੈਸੇ ਵੀ ਲੈ ਲੈਂਦਾ।
0: ਅੱਛਾ,
1: ਨਹੀਂ ਤੇ ਜ਼ਿਆਦਾਤਰ ਇੱਦਾਂ ਹੁੰਦਾ ਨਾ ਕਿ ਤੁਸੀਂ ਕੋਈ ਚੀਜ਼ ਦੁਕਾਨਦਾਰ ਤੋਂ ਲੈਣ ਜਾਂਦੇ ਹੋ ਤੇ ਫਿਰ ਤੁਸੀਂ ਉਹਨੂੰ ਪੈਸੇ ਦਿੰਦੇ ਹੋ ਉਹਦੀ ਚੀਜ਼ ਦੇ ਬਦਲੇ, ਪਰ ਇਹ ਇੱਦਾਂ ਦਾ ਦੁਕਾਨਦਾਰ ਆ ਜਿਹੜਾ ਤੁਹਾਡੇ ਤੋਂ ਤੁਹਾਡੀ ਚੀਜ਼ ਵੀ ਲੈ ਜਾਂਦਾ, ਚੀਜ਼ ਵੀ ਹੋ ਗਈ ਹੋ ਗਈ ਤੇ ਨਾਲ ਹੀ ਤੁਹਾਡਾ ਪੈਸਾ ਵੀ ਹੋ ਗਿਆ ਹੋ ਗਿਆ। ਸੋ ਇੱਦਾਂ ਦਾ ਕਿਹੜਾ ਦੁਕਾਨਦਾਰ ਹੈ ਜਿਹੜਾ ਤੁਹਾਡੀ ਚੀਜ਼ ਵੀ ਲੈਂਦਾ ਤੇ ਨਾਲ ਪੈਸੇ ਵੀ ਲੈਂਦਾ ਉਸ ਚੀਜ਼ ਦੇ?
0: ਬਿਲਕੁਲ ਜੀ, ਕੋਈ ਐਸਾ ਦੁਕਾਨਦਾਰ ਜਿਹੜੀ ਤੁਹਾਡੀ ਚੀਜ਼ ਵੀ ਲੈ ਲੈਂਦਾ ਤੇ ਨਾਲ ਤੁਹਾਡੇ ਪੈਸੇ ਵੀ ਲੈ ਜਾਂਦਾ। ਇਹ ਤੁਸੀਂ ਜਵਾਬ ਦੇਣੇ ਨੰਬਰ 905-790-5555। ਆਲਰੇਡੀ ਨੰਬਰ ਸ਼ੇਅਰ ਕਰਦੇ, ਦੇਖਦੇ ਸਭ ਤੋਂ ਤੇਜ਼ ਜਵਾਬ ਕਿਹਦਾ ਹੁੰਦਾ, ਜਿਹੜਾ ਸਭ ਤੋਂ ਤੇਜ਼ ਜਵਾਬ ਦੇਗਾ ਮੇਰੇ ਨਾਲ ਹੋਟ ਸੀਟ ਤੇ ਬੈਠੇਗਾ। ਏਦਾਂ ਅਮਿਤਾਬ ਬੱਚਨ ਕਹਿੰਦੇ ਹੁੰਦੇ, ਮੈਂ ਨਹੀਂ ਕਹਿ ਰਿਹਾ ਕਿਉਂਕਿ ਇਹ KBC ਨਹੀਂ ਹੈਗਾ ਹਨਾ।
1: ਓਕੇ, ਸੋ ਦੋਸਤੋ ਫਟਾਫਟ ਤੁਸੀਂ ਜਵਾਬ ਦੇਣਾ, ਏਦਾਂ ਦਾ ਕਿਹੜਾ ਦੁਕਾਨਦਾਰ ਹੈ ਜਿਹੜਾ ਤੁਹਾਡੇ ਤੋਂ ਤੁਹਾਡੀ ਚੀਜ਼ ਵੀ ਲੈ ਜਾਂਦਾ ਤੇ ਉਸ ਚੀਜ਼ ਦੇ ਪੈਸੇ ਵੀ ਲੈ ਜਾਂਦਾ? ਔਨ ਦ ਨੰਬਰ 905-790-5555। ਵਾਹ ਜੀ ਵਾਹ,
0: ਸਿਮਰਤਪਾਲ ਸਿੰਘ ਜੀ ਨੇ ਸਭ ਤੋਂ ਤੇਜ਼ ਜਵਾਬ ਦਿੱਤਾ ਤੇ ਹੁਣ ਸਾਡੇ ਹੋਟ ਸੀਟ ਤੇ ਬੈਠ ਗਿਆ। ਸੋ ਬਿਲਕੁਲ 7 ਮੈਸੇਜ 8 ਮੈਸੇਜ ਇਕੱਠੇ ਲਗਾ ਤਾ।
1: ਗਿੱਲ ਜੀ ਨੇ ਵੀ ਬਿਲਕੁਲ ਸਹੀ ਜਵਾਬ ਦਿੱਤਾ
0: ਜੀ, ਆਪਾਂ ਇੱਕ ਵਾਰੀ ਰਿਫਰੈਸ਼ ਕਰ ਲੈਂਦੇ ਹਾਂ, ਕਿਸੇ ਦਾ ਜਵਾਬ ਰਹਿਣਾ ਨਹੀਂ ਚਾਹੀਦਾ। ਓਕੇ, ਸਾਈ ਮੁਸਤਫਾ ਜੀ ਨੇ ਥੋੜਾ ਜਿਹਾ, ਤੁਹਾਨੂੰ ਕੀ ਲੱਗਦਾ ਇਸ ਬਾਰੇ?
1: ਵੈਸੇ ਇਹ ਵੀ ਸਹੀ ਆ, ਮਤਲਬ ਕਾਫੀ ਚੀਜ਼ਾਂ ਚ, ਬਟ ਨਹੀਂ ਇਹ ਲਿਖਤੀ ਤੌਰ ਤੇ ਜਵਾਬ ਨਹੀਂ ਹੈਗਾ।
0: ਕਸ਼ੀ ਫਟਵਾਲ ਜੀ ਕੁਛ ਕਹਿੰਦੇ ਆ, ਮੈਂ ਰੇਡੀਓ ਤੇ ਮੋਬਾਈਲ ਫੋਨ ਤੇ ਹੱਥ ਰੱਖ ਕੇ ਕਸਮ ਖਾਂਦਾ ਹਾਂ ਕਿ ਮੈਂ AI ਦਾ ਯੂਜ਼ ਨਹੀਂ ਕਰਾਂਗਾ, ਬਲਕਿ ਜੋ ਅੱਲਾ ਨੇ ਮੈਨੂੰ 2 ਕਿਲੋ ਦਾ ਦਿਮਾਗ ਦਿੱਤਾ ਹੈ, ਜਿਹਨੇ ਮੇਰੇ ਸਿਰ ਤੇ ਕਬਜ਼ਾ ਕੀਤਾ ਹੋਇਆ, ਉਹਦਾ ਹੀ ਯੂਜ਼ ਕਰਕੇ ਪਹਿਲੀ ਪਹੇਲੀ ਦਾ ਜਵਾਬ ਦੇਵਾਂਗਾ। ਕਿਆ ਬਾਤ
1: ਹੈ,
0: 2.5 ਕਿਲੋ ਦਾ ਹੱਥ ਤਾਂ ਮੈਂ ਸੁਣਿਆ ਸੀ,
1: ਮਤਲਬ ਇਹਨਾਂ ਦਾ ਭਾਰੀ ਵਰਕਮ ਦਿਮਾਗ ਹੈ ਨਾ।
0: ਹਾਂ ਬਿਲਕੁਲ, ਇਹਦਾ ਮਤਲਬ ਸਨੀ ਦਿਓਲ ਦਾ ਹੱਥ ਤੁਹਾਡੇ ਦਿਮਾਗ ਤੋਂ ਜ਼ਿਆਦਾ ਭਾਰੀ ਹੈ ਜੀ। ਸੋ ਰਣਜੀਤ ਐਂਕਰ ਜੀ ਦਾ ਇੱਕ ਵੋਇਸ ਨੋਟ ਆਇਆ, ਉਹ ਵੀ ਆਪਾਂ ਸੁਣਦੇ ਹਾਂ।
1: ਉਹ ਡਰਾਈਵ ਕਰਦੇ ਕਰਦੇ ਹਮੇਸ਼ਾ ਆਡੀਓ ਭੇਜਦੇ
0: ਹੁੰਦੇ, ਭਾਈ ਦਾ ਅੰਦਾਜ਼ ਬਹੁਤ ਵਧੀਆ ਕਿਉਂਕਿ ਉਹ ਜਿੱਦਾਂ ਐਕਸਾਈਟਿਡ ਹੋ ਕੇ ਭੇਜਦੇ ਆ ਨਾ, ਉਹ ਘੈਂਟ ਲੱਗਦਾ ਹਨਾ। ਤੇ ਇੱਕ ਹੋਰ ਮੈਸੇਜ ਆਇਆ ਸੀਗਾ, ਉਹ ਬੜਾ ਕਮਾਲ ਦਾ ਸੀਗਾ, ਤੇ ਬੜੇ ਸਾਰੇ ਜਵਾਬ ਆ ਰਹੇ, ਚਲੋ ਅਸੀਂ ਪੜ੍ਹਨੇ ਇਕੱਠੇ ਆ। 905-790-5555 ਤੁਸੀਂ ਜਵਾਬ ਦੇ ਜਾਣੇ ਆ, ਤੇ ਪਸੂੜੀ ਗਾਣਾ ਇਸ ਤੋਂ ਬਾਅਦ ਮੈਂ ਪਲੇ ਕਰਨਾ ਜੀ, ਉਹ ਫਰਮਾਇਸ਼ ਤੇ ਹੈ ਜੀ।
1: ਜੀ ਜੀ ਜੀ, ਫਰਮਾਇਸ਼
0: ਤੇ ਗਾਣੇ ਹੈਗੇ ਜੀ, ਉਮੀਦ ਕਰਦੇ ਤੁਸੀਂ ਇੰਜੋਏ ਕਰੋਗੇ।
1: ਆਈ ਥਿੰਕ ਹਨੀ ਦੀ ਫਰਮਾਇਸ਼ ਤੇ ਇਹ ਗਾਣਾ ਜੀ।
0: ਸੋ ਇਸ ਦੱਸਣਾ ਚਾਹੁੰਦਾ, ਇਸ ਸ਼ੋਅ ਦੇ ਵਿੱਚ ਕਈ ਵਾਰ ਗਾਣੇ ਨਹੀਂ ਵੀ ਪੂਰੇ ਪਲੇ ਹੁੰਦੇ, ਉਹ ਤੋਂ ਸਾਨੂੰ ਮਾਫੀ ਦਿਓ ਕਿਉਂਕਿ ਇੰਨਾ ਜ਼ਿਆਦਾ ਬਿਜ਼ੀ ਹੁੰਦਾ ਸ਼ੈਡਿਊਲ, ਕਿਉਂਕਿ ਤੁਹਾਡੇ ਸਾਰੇ ਦੀ ਫਰਮਾਇਸ਼ਾਂ ਤਾਂ ਨੀ ਪਲੇ ਹੁੰਦੀਆਂ, ਗੱਲਾਂ ਬਾਤਾਂ ਬਹੁਤ ਹੁੰਦੀਆਂ
1: ਜੀ। ਸੋ ਆਪਾਂ ਇਸ ਵਾਰੀ ਗਾਣਿਆਂ ਦੀ ਗੱਲ ਨਹੀਂ ਕੀਤੀ,
0: ਉਹ ਆਪਾਂ ਕਰਦੇ ਹਾਂ ਜਦੋਂ ਆਪਾਂ ਲਿੰਕ ਨੈਕਸਟ ਲੈ ਕੇ ਆਵਾਂਗੇ ਤਾਂ ਗਾਣਿਆਂ ਦੀ ਗੱਲ ਕਰਾਂਗੇ। ਸੋ ਬਿਗ ਬੋਸ ਦੀ ਗੱਲ ਹੋ ਗਈ ਸੀਗੀ, ਤੇ ਉਸ ਤੋਂ ਬਾਅਦ ਫਿਲਮਾਂ ਦੀ ਗੱਲ ਹੋ ਗਈ ਸੀਗੀ, ਇੱਕ ਗੱਲ ਆਪਾਂ ਇਹ ਜ਼ਰੂਰ ਹੁਣ ਕਰ ਲੈਂਦੇ ਹਾਂ ਕਿ ਐਮੀ ਵਿਰਕ ਦੀ ਦੱਸਿਆ ਜਾ ਰਿਹਾ ਕਿ ਗੱਡੀ ਦੇ ਉੱਤੇ ਹਨਾ ਗੋਲੀਆਂ ਦੀ ਇੱਕ ਜਿਹੜੀ ਗੱਲ ਆ, ਉਸ ਬਾਰੇ ਕੀ ਕਹਿਣਾ ਚਾਹੋਗੇ, ਕਿੰਨੀ ਮੰਦਭਾਗੀ ਹਨਾ ਗੱਲ ਆ?
1: ਸੀਰੀਅਸਲੀ, ਮਤਲਬ ਦੇਖੋ ਸਿੰਗਰਸ, ਮਤਲਬ ਕਲਾਕਾਰ ਦਾ ਕੰਮ ਕੀ ਆ? ਐਂਟਰਟੇਨ ਕਰਨਾ ਹਨਾ, ਤੇ ਕਲਾਕਾਰਾਂ ਨੂੰ ਗੋਲੀਆਂ ਵੱਜ ਰਹੀਆਂ ਨੇ,
0: ਬਿਲਕੁਲ ਇਹ ਤਾਂ ਬਹੁਤ ਹੈਰਾਨਗੀ ਦੀ ਗੱਲ ਹੈ। ਹੁਣ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਆਉਣ ਤੋਂ 10 ਕੁ ਸਾਲ ਮੈਂ ਵੀ ਜ਼ਿਆਦਾ ਕਿਹਾ ਗਿਆ, ਇੱਕ ਵਾਰ ਲੋਕ ਸੁਣ ਮਸ਼ਹੂਰ ਹੋਣ ਤੋਂ ਵੀ ਡਰਨਗੇ, ਮੈਨੂੰ ਏਦਾਂ ਲੱਗਦਾ ਹੁਣੇ ਡਰਨ ਲੱਗ ਗਿਆ।
1: ਜੇ ਤੁਹਾਡਾ ਜਿਗਰਾ ਹੈ ਨੀ ਨਾ ਟ੍ਰੋਲਿੰਗ ਕਰਾਉਂਦਾ ਤੇ ਤੁਹਾਨੂੰ ਮਸ਼ਹੂਰ ਹੋਣਾ ਜਾਂ ਸੋਸ਼ਲ ਮੀਡੀਆ ਤੇ ਆਉਣ ਦੀ ਕੋਈ ਲੋੜ ਨਹੀਂ ਆ, ਇਹਦੇ ਲਈ ਬੜਾ ਵੱਡਾ ਜਿਗਰਾ ਚਾਹੀਦਾ। ਮਤਲਬ ਬਹੁਤ ਸਾਰੇ ਲੋਕਾਂ ਨੂੰ ਸੁਣਿਆ ਕਹਿੰਦੇ ਹੋਏ ਜਿਹੜੇ ਟ੍ਰੋਲ ਹੁੰਦੇ ਆ, ਕਹਿੰਦੇ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆਉਂਦੇ ਹੋ ਨਾ, ਤੁਹਾਡੇ ਬੈਕ ਆਫ ਦ ਮਾਇੰਡ ਇਹ ਚੀਜ਼ ਹੋਣੀ ਜ਼ਰੂਰੀ ਹੈ ਕਿ ਕੱਲ ਨੂੰ ਤੁਸੀਂ ਬਹੁਤ ਜ਼ਬਰਦਸਤ ਲੈਵਲ ਤੇ ਟ੍ਰੋਲ ਹੋ ਸਕਦੇ ਹੋ ਤੇ ਉਹਦੇ ਲਈ ਇਹ ਨਹੀਂ ਕਿ ਤੁਸੀਂ ਪਾਗਲ ਹੋ ਜਾਓ ਤੇ ਬੜੇ ਸਾਰੇ ਲੋਕ ਮਤਲਬ ਦੇਖੇ ਨੇ ਮੈਂਟਲੀ ਡਿਸਟਰਬ ਹੁੰਦੇ ਇੰਨਾ ਦਿਮਾਗ ਤੇ ਪ੍ਰੈਸ਼ਰ ਪੈ ਜਾਂਦਾ ਜਦੋਂ ਟ੍ਰੋਲਿੰਗ ਹੁੰਦੀ ਆ ਮੈਨੂੰ ਤਾਂ ਖਾਸ ਕਰਕੇ ਉਹ ਅੰਬਰਦੀਪ ਦੀ ਗੱਲ ਯਾਦ ਆਉਂਦੀ ਆ ਉਹਨਾਂ ਦੇ ਬੇਟੇ ਨੂੰ ਕਿਸ ਤਰੀਕੇ ਨਾਲ ਟ੍ਰੋਲ ਕੀਤਾ ਗਿਆ ਸੀਗਾ
0: ਆਪਣੇ ਪੁੱਤ ਨੂੰ ਲਾਂਚ ਕੀਤਾ
1: ਹਾਂ ਫਿਲਮ ਡਾਇਰੈਕਟਰ ਦੀ ਗੱਲ ਕਰ ਰਹੇ ਹਾਂ ਤੇ ਉਹਨਾਂ ਨੇ ਆਪਣੇ ਬੇਟੇ ਨੂੰ ਤੋਂ ਉਹਦੇ ਨੇਲ ਵਧੇ ਤੋਂ ਉਹਦੇ ਯੂ ਨੋ ਹਾਲਾਂਕਿ ਉਹ ਉਮਰ ਚ ਕਿੰਨਾ ਛੋਟਾ ਸੀ
0: ਕੁਝ ਹੋਰ ਹੀ ਬਣਾਤਾ ਉਹਦਾ
1: ਵਿਚਾਰੇ ਕੁਝ ਹੋਰ ਹੀ ਵਿਚਾਰੇ ਨੂੰ ਕਰਤਾ ਉਹਦੇ ਉਹਨੂੰ ਉਮਰ ਭਰ ਦਾ ਜਿਹੜਾ ਨਾ ਇੱਕ ਟਰਾਮਾ ਦੇਤਾ
0: ਹੁਣ ਉਹ ਦੁਬਾਰਾ ਫਿਲਮ ਨਹੀਂ ਕਰ ਸਕਦਾ ਛੇਤੀ ਕਰ ਹੀ ਨਹੀਂ ਸਕਦਾ ਉਹਨੂੰ ਲੱਗਣਾ ਯਾਰ ਕਿ ਮੈਨੂੰ ਫੇਰ ਜੱਜ ਕੀਤਾ ਜਾਊਗਾ
1: ਹਾਂ ਜਿੰਨਾ ਮਰਜ਼ੀ ਮਤਲਬ ਉਹ ਸਟਰੋਂਗ ਬਣ ਜਾਵੇ ਘਰ ਦੇ ਵਿੱਚ ਉਹ ਗੱਲ ਦਾ ਜ਼ਿਕਰ ਨਾ ਹੁੰਦਾ ਪਰ ਬੈਕ ਆਫ ਦਾ ਮਾਈਂਡ ਉਹਦੇ ਹਮੇਸ਼ਾ ਚੱਲਦਾ ਹੋਊਗਾ ਵੀ ਮੈਂ ਇੱਦਾਂ ਦਾ ਲੱਗਦਾ ਆ ਮੇਰੇ ਐਕਸਪ੍ਰੈਸ਼ਨਸ ਇੱਦਾਂ ਦੇ ਨੇ ਮਤਲਬ ਉਹ ਕੀ ਹੁੰਦਾ ਉਹਨੂੰ ਸਰਚ ਕਰਨਾ ਪਹਿਲਾਂ ਤਾਂ ਜਿੱਦਾਂ ਦੇ ਲੋਕਾਂ ਨੇ ਵਰਡਸ ਯੂਜ਼ ਕੀਤੇ
0: ਕਿਉਂਕਿ ਸੋਸ਼ਲ ਐਂਜ਼ਾਈਟੀ ਵੀ ਬੜੀ ਖਤਰਨਾਕ ਚੀਜ਼ ਹੈ ਬੰਦਾ ਇੱਕ ਵਾਰੀ ਜਦੋਂ ਗੈਪ ਬਣਾ ਲੈਂਦਾ ਨਾ ਫੇਰ ਨਹੀਂ ਉਹ ਦੁਬਾਰਾ ਉਸ ਚੀਜ਼ ਨੂੰ ਕੰਟੀਨਿਊ ਕਰ ਸਕਦਾ ਛੇਤੀ ਛੇਤੀ
1: ਮੈਂ ਉਸ ਬੱਚੇ ਨੂੰ ਮਿਲੀ ਆ ਠੀਕ ਆ ਬੱਚਿਆਂ ਵਰਗਾ ਬੱਚਾ ਆ ਉਹ ਹਨਾ ਉਹ ਠੀਕ ਆ ਆਈਜ਼ ਬਲਿੰਕ ਜ਼ਿਆਦਾ ਕਰਦਾ ਕੋਈ ਵੀ ਬੱਚਾ ਜ਼ਿਆਦਾ ਕਰਦਾ ਹੋ ਸਕਦਾ ਉਹ ਐਕਸਪ੍ਰੈਸ਼ਨ ਜ਼ਿਆਦਾ ਦਿੰਦਾ ਹੱਥਾਂ ਦੇ ਹੱਥ ਜ਼ਿਆਦਾ ਲਾਂਦਾ ਆਪਾਂ ਵੀ ਹਿਲਾ ਰਹੇ ਹਾਂ ਸੋ ਮਤਲਬ ਇੱਦਾਂ ਕਿਸੇ ਨੂੰ ਜੱਜ ਕਰ ਲੈਣਾ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਇਜ਼ ਵੈਰੀ ਡੇਂਜਰਸ ਪਲੇਟਫਾਰਮ ਕਈ ਵਾਰ ਤਾਂ
0: ਬਿਲਕੁਲ ਬਿਲਕੁਲ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਿਆ ਸੀਗਾ ਮੇਰੇ ਫੈਮਿਲੀ ਦੇ ਵਿੱਚ ਉਹ ਇੱਕ ਵੀਡੀਓ ਵਾਇਰਲ ਕਿਸੇ ਦੀ ਫੈਮਿਲੀ ਦੀ ਹਨਾ ਤੁਹਾਨੂੰ ਦੱਸੀ ਸੀ ਨਾ ਕਿ ਅੱਗੇ ਦੇ ਅੱਗੇ ਰਿਸ਼ਤੇਦਾਰੀ 'ਚ ਤੇ ਉਹ ਕੁੜੀ ਖੜੀ ਸੀ ਵਿਚਾਰੀ ਉਹਦੀ ਕੋਈ ਕਸੂਰ ਹੀ ਨਹੀਂ ਸੀਗਾ ਤੇ ਉਹਨੂੰ ਕਿੰਨਾ ਜ਼ਿਆਦਾ ਟ੍ਰੋਲ ਕੀਤਾ ਗਿਆ ਉਹਦੇ ਬਾਰੇ ਇੱਦਾਂ ਕਰਕੇ ਦੇਖ ਰਹੀ ਆ ਉਹ ਇੱਦਾਂ ਕਰਕੇ ਦੇਖ ਰਹੀ ਆ ਮਤਲਬ ਕਿ ਯਾਰ ਕੁਛ ਵੀ ਕਦੋਂ ਵੀ ਅੱਜ ਕੱਲ੍ਹ ਕਹਿ ਲਓ ਕਿਸੇ ਵੀਡੀਓ ਦੇ ਵਿੱਚ ਪਿੱਛੇ ਖੜਨਾ ਵੀ ਨਾ ਡੇਂਜਰਸ ਹੀ ਆ ਜੇ ਤੁਸੀਂ ਗਲਤ ਮਤਲਬ ਕੋਈ ਰਿਐਕਸ਼ਨ ਕਰਤਾ ਜੇ ਤੁਹਾਡੀ ਅੱਖਾਂ ਵੀ ਗਲਤ ਬਲਿੰਕ ਹੋ ਗਈਆਂ ਲੋਕ ਪਤਾ ਨੀ ਕੀ ਬਣਾ ਦਿੰਦੇ ਮੀਮ ਬਣਾ ਦਿੰਦੇ ਕੱਟ ਕੇ ਹਾਂ ਯਾਰ ਇਹ ਬੰਦਾ ਇੱਦਾਂ ਕਹੀ ਜਾਂਦਾ ਤੇ ਉਹਦੇ ਦਿਲ ਚ ਕੁਛ ਗੱਲ ਵੀ ਨੀ ਹੁੰਦੀ ਹਨਾ ਸੋ ਬੁਝਾਰਤ ਦੇ ਜਵਾਬ ਤਾਂ ਕਾਫੀ ਸਾਰੇ ਇੱਕ ਵਾਰੀ ਰਿਪੀਟ ਕਰ ਦਿਓ ਬੁਝਾਰਤ ਨੂੰ ਤੇ
1: ਉਹ ਕਿਹੜਾ ਦੁਕਾਨਦਾਰ ਹੈ ਜਿਹੜਾ ਤੁਹਾਡੇ ਤੋਂ ਤੁਹਾਡੀ ਚੀਜ਼ ਵੀ ਲੈ ਜਾਂਦਾ ਤੇ ਉਸ ਚੀਜ਼ ਦੇ ਪੈਸੇ ਵੀ ਲੈ ਜਾਂਦਾ ਮਤਲਬ ਨਾ ਤਾਂ ਤੁਹਾਡੇ ਕੋਲ ਜੇਬ 'ਚ ਕੁਛ ਰਹਿੰਦਾ ਤੇ ਨਾ ਤੁਹਾਡੇ ਕੋਲ ਚੀਜ਼ ਰਹਿੰਦੀ ਹੈ
0: ਬਿਲਕੁਲ ਤੇ ਇੱਕ ਮੈਂ ਤੁਹਾਨੂੰ ਉਹ ਵੀ ਗੱਲ ਸ਼ੇਅਰ ਕਰਨਾ ਚਾਹੁੰਦਾ ਇੱਕ ਮਾਨ ਸਾਹਿਬ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਗੁਰਦਾਸ ਮਾਨ ਸਾਹਿਬ ਦੀ ਭਗਵੰਤ ਮਾਨ ਉਹਨਾਂ ਦੇ ਪੈਰੀ ਹੱਥ ਲਾਉਂਦੇ ਨਜ਼ਰ ਆਏ ਆ ਉਹ ਵੀਡੀਓ ਬੜੀ ਕਮਾਲ ਦੀ ਆ ਤੇ ਉਹ ਬਠਿੰਡੇ ਦੀ ਵੀਡੀਓ ਆ ਤੇ ਖੇਡਾਂ ਵਤਨ ਪੰਜਾਬ ਦੀਆਂ ਸੀਐਮ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਰਾਇਆ ਜਾ ਰਿਹਾ ਤੇ ਉਹਦੇ ਵਿੱਚ ਗੁਰਦਾਸ ਮਾਨ ਸਾਹਿਬ ਨੂੰ ਉਹਨਾਂ ਨੇ ਸਟੇਜ ਤੇ ਪਰਫਾਰਮ ਕਰਨ ਦਾ ਮੌਕਾ ਦਿੱਤਾ ਸੀ ਕਿ ਤੁਸੀਂ ਇਸ ਵਾਰੀ ਸੰਭਾਲੋ ਕਿਉਂਕਿ ਉਹ ਗਿੱਦੜ ਬਾਹੇ ਦੇ ਨੇ ਤੇ ਬਠਿੰਡਾ ਉਹਦੇ ਨਾਲ ਲੱਗਦਾ ਕਹਿੰਦੇ ਅਸੀਂ ਸੋਚਦੇ ਸੀ ਕਿ ਜੇ ਪ੍ਰੋਗਰਾਮ ਕਰਾਉਣਾ ਤੇ ਕਿੱਥੇ ਕਰਾਇਆ ਜੇ ਉਹ ਕਹਿੰਦੇ ਬਠਿੰਡੇ ਕਰਾਇਆ ਜੇ ਕਹਿੰਦੇ ਬਠਿੰਡੇ ਦਾ ਕਰਾਇਆ ਜਾਣਾ ਫਿਰ ਕਲਾਕਾਰ ਕਿਹਨੂੰ ਬੁਲਾਇਆ ਜੇ ਮਾਨ ਸਾਹਿਬ ਕਹਿੰਦੇ ਸੀ ਭਗਵੰਤ ਮਾਨ ਕਹਿੰਦੇ ਕਿ ਫਿਰ ਕਲਾਕਾਰ ਕਿਹੜਾ ਬੁਲਾਇਆ ਜੇ ਕਹਿੰਦੇ ਕਲਾਕਾਰ ਵੀ ਫਿਰ ਉਹੀ ਕਹਿੰਦਾ ਬਠਿੰਡੇ ਵਾਲਾ ਆਪਣਾ ਗਿੱਦੜ ਬਾਹੇ ਦਾ ਮਾਨ ਸਾਹਿਬ ਗੁਰਦਾਸ ਮਾਨ ਸਾਹਿਬ ਕਹਿੰਦੇ ਬੁਲਾਏ ਜਾਣ ਤੇ ਜਦੋਂ ਹੀ ਉਹ ਗਾ ਰਹੇ ਸੀਗੇ ਸਟੇਜ ਤੇ ਤੇ ਪਿੱਛੋਂ ਮਾਨ ਭਗਵੰਤ ਮਾਨ ਆਉਂਦੇ ਤੇ ਪੈਰੀ ਹੱਥ ਲਗਾਉਂਦੇ ਆ ਉਹਨਾਂ ਦੇ ਤੇ ਬਹੁਤ ਵੱਡੀ ਇੱਕ ਕਹਿ ਲਓ ਕਿ ਦਿਲੋਂ ਰਿਸਪੈਕਟ ਜਿਹੜੀ ਉਹਨਾਂ ਨੇ ਕੀਤੀ ਤੇ ਕਹਿੰਦੇ ਭਗਵੰਤ ਮਾਨ ਕਹਿੰਦੇ ਕਿ ਮੈਨੂੰ ਨਾ ਮੇਰੀ ਸਿਕਿਉਰਿਟੀ ਕਹਿੰਦੀ ਕਿ ਇਹਨਾਂ ਨੂੰ ਜਾ ਕੇ ਰੋਕ ਦਿੰਦੇ ਆ ਗੁਰਦਾਸ ਮਾਨ ਨੂੰ ਤੇ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਕਾਹਨੂੰ ਰੋਕਣਾ ਉਹਨਾਂ ਨੂੰ ਗਾਣ ਤੋਂ ਕਹਿੰਦੇ ਪਹਿਲਾਂ ਤਾਂ ਮੈਨੂੰ ਮਜਬੂਰੀ ਨੇ ਸ਼ੋਅ ਨਹੀਂ ਦੇਖਣ ਦਿੱਤੇ ਇਹਨਾਂ ਦੇ ਤੇ ਹੁਣ ਮਸ਼ਹੂਰੀ ਨਹੀਂ ਦੇਖਣ ਦਿੰਦੀ ਕਹਿੰਦੇ ਪਹਿਲਾਂ ਤਾਂ ਅਸੀਂ ਸੋਚਦੇ ਸੀ ਕਿ ਟਿਕਟ ਲੈ ਕੇ ਇਹਨੇ ਪੈਸੇ ਨਹੀਂ ਹੁੰਦੇ ਸੀ ਇਹਨਾਂ ਦਾ ਸ਼ੋਅ ਦੇਖ ਲਈਏ ਤੇ ਹੁਣ ਕਹਿੰਦਾ ਜਦੋਂ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਹੁਣ ਮਸ਼ਹੂਰੀ ਇੰਨੀ ਹੋ ਗਈ ਤੇ ਤਾਂ ਵੀ ਕਹਿੰਦੇ ਨਾ ਦੇਖਿਆ ਕਹਿੰਦਾ ਫਿਰ ਫਾਇਦਾ ਕੀ ਮੇਰਾ ਸੋ ਇਹ ਵੀਡੀਓ ਕਾਫੀ ਵਾਇਰਲ ਹੋਈ ਉਮੀਦ ਕਰਦੇ ਤੁਸੀਂ ਸਾਰਿਆਂ ਨੇ ਵੀ ਦੇਖੀ ਹੋਣੀ ਸੋ ਇਹੀ ਹੈ ਮਾਨ ਸਾਹਿਬ ਦੀ ਰਿਸਪੈਕਟ ਬਹੁਤ ਹੈਗੀ ਆ ਦੋਨੋਂ ਦੀ ਚਲੋ ਹੈ ਹੀ ਆ ਗੁਰਦਾਸ ਮਾਨ ਸਾਹਿਬ ਨੇ ਜੋ ਕੰਮ ਕੀਤਾ ਇੰਡਸਟਰੀ
1: ਗੁਰਦਾਸ ਮਾਨ ਸਾਹਿਬ ਦੀ ਜ਼ਿਆਦਾ ਹੈ
0: ਜੀ ਬਿਲਕੁਲ ਬਿਲਕੁਲ ਇਹ ਤਾਂ ਗੱਲ ਹੈਗੀ ਆ ਸੋ ਪਸੂਰੀ ਗਾਣਾ ਆਪਾਂ ਇੰਜੋਏ ਕਰਨਾ ਜੀ ਤੇ ਨਾਲ ਦੀ ਨਾਲ ਵਾਪਿਸ ਆਉਂਦੇ ਹਾਂ ਤੇ ਤੁਹਾਡੇ ਸਾਰਿਆਂ ਦੇ ਜਵਾਬ ਵੀ ਪੜਾਂਗੇ ਉਮੀਦ ਕਰਦਾ ਤੁਸੀਂ ਦਿਲ ਖੋਲ ਕੇ ਹਨਾ ਭਰ ਭਰ ਕੇ ਟਰੱਕ ਭਰ ਕੇ ਜਵਾਬ ਭੇਜੋਗੇ ਤੇ ਆਪਾਂ ਸਾਰੇ ਪੜ ਦਿੰਦੇ ਹਾਂ
1: ਜੀ ਨੰਬਰ ਤੁਹਾਨੂੰ ਦੱਸ ਦਿੰਦੇ 9057905555 ਜਿਨ੍ਹਾਂ ਨੇ ਹਜੇ ਤੱਕ ਮੈਸੇਜ ਨਹੀਂ ਕੀਤਾ ਜਿਨ੍ਹਾਂ ਨੇ ਹਾਜ਼ਰੀ ਵੀ ਨਹੀਂ ਲਵਾਈ ਤੇ ਜਿਨ੍ਹਾਂ ਨੇ ਹਜੇ ਤੱਕ ਬੁਝਾਰਤ ਵੀ ਨਹੀਂ ਸੁਣੀ ਰਿਪੀਟ ਕਰ ਰਹੇ ਹਾਂ ਏਦਾਂ ਦਾ ਦੁਕਾਨਦਾਰ ਜਿਹੜਾ ਤੁਹਾਡੇ ਤੋਂ ਤੁਹਾਡੀ ਚੀਜ਼ ਵੀ ਲੈ ਜਾਂਦਾ ਤੇ ਉਹਦੇ ਪੈਸੇ ਵੀ ਲੈ ਜਾਂਦਾ ਇਹਦਾ ਤੁਸੀਂ ਜਵਾਬ ਦੇਣਾ ਹੈ ਫਟਾਫਟ ਜਦ ਤੱਕ ਗਾਣਾ ਸੁਣਦੇ ਜੀ ਪਸੂੜੀ
0: ਬਿਲਕੁਲ ਜੀ ਸ਼ੋਅ ਦੇ ਵਿੱਚ ਬਣੇ ਰਹੋ ਸੁਣਦੇ ਰਹੋ ਦਾ ਲੇਟ ਨਾਈਟ ਸ਼ੋਅ ਤੜਕਾ ਟ੍ਰੈਂਡਿੰਗ ਵਾਲਾ ਸਪੈਸ਼ਲ ਕਿਉਂਕਿ ਇਸਦਾ ਮਜ਼ਾ ਹੀ ਕੁਝ

0: This is the late night show on Red FM.
1: जी हाँ दोस्तों, तुसी सुन रहे हो द लेट नाइट शो, तड़का ट्रेंडिंग वाला शो विद अमन एंड सिवर।
2: जी सारे नो मेरे वालों दोबारा सत श्री अकाल।
1: दोबारा मेरे वालों भी सत श्री अकाल जी।
2: सब बड़े सारे जवाब जेड़े आ रहे ने साडी बुझारत दे भी, ओ केड़ा दुकानदार आ जेड़ा थोड़े तो थोड़ी चीज भी ले जांदा प्लस ਉਹਦੇ ਪੈਸੇ ਵੀ ਲੈ ਜਾਂਦਾ। ਸੋ ਜਵਾਬ ਤੁਸੀਂ ਪੜੋਗੇ ਹੁਣ?
1: ਬਿਲਕੁਲ ਜੀ, ਮੈਂ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਣੇ ਜਵਾਬ ਕੀ ਆ, ਤੇ ਜ਼ਿਆਦਾਤਰ ਜਵਾਬ ਸਹੀ ਆ ਰਹੇ। ਅਮਿਤ ਜੀ ਥੋੜਾ ਫਨੀ ਜਵਾਬ ਦੇ ਰਹੇ, ਕਹਿੰਦੇ ਜੀ ਵਾਈਫ।
2: ਵਾਈਫ ਤੁਹਾਡੇ ਤੋਂ ਤੁਹਾਡੀ ਚੀਜ਼ ਵੀ ਲੈ ਕੇ ਜਾਂਦੀ ਆ ਤੇ ਨਾਲ ਪੈਸੇ ਵੀ ਲੈ ਜਾਂਦੀ ਆ,
1: ਸ਼ਾਇਦ ਮੈਂ ਵੀ ਇਹੀ ਸੋਚਦੇ ਹੋਣੇ। ਤੇ ਉਸ ਤੋਂ ਬਾਅਦ ਚਰਨਜੀਤ ਜੀ ਕਹਿੰਦੇ ਆ ਜੀ ਸੈਲ ਫੋਨ, ਇਹਦਾ ਰਿਚਾਰਜ ਦੇ ਰਿਗਾਰਡਿੰਗ ਗੱਲ ਕਰ ਰਹੇ।
2: ਸੈਲ ਫੋਨ ਤੁਹਾਡਾ ਇੱਕ ਤਾਂ ਦਿਮਾਗ ਖਰਾਬ ਵੀ ਕਰਦਾ ਵਾ, ਉੱਤੋਂ ਉਹਦੇ ਚ ਪੈਸੇ ਵੀ ਇੰਨੇ ਲਾਣੇ ਪੈਂਦੇ ਆ।
1: ਚਲੋ ਇਹ ਵੀ ਆਪਾਂ ਕਹਿੰਦੇ, ਇਹ ਜਿਹੜਾ ਆਪਣੇ ਕੋਲ ਇੱਥੇ ਆਨਸਰ ਲਿਖਿਆ ਉਹ ਇਹ ਨਹੀਂ ਹੈਗਾ ਜੀ। ਸੋ ਉਸ ਤੋਂ ਬਾਅਦ ਜਿਹੜੇ ਇੱਕ ਜਤਿਨ ਜੀ ਨੇ ਜਵਾਬ ਦਿੱਤਾ ਸੀਗਾ, ਉਹ ਅਮਨ ਜੀ ਦੱਸਣਗੇ।
2: ਕਹਿੰਦੇ ਜਮਾਦਾਰ ਤੁਹਾਡੇ ਘਰ ਦਾ ਕੂੜਾ ਜਿਹੜੇ ਝਾੜੂ ਲਾਂਦੇ ਉਹਨੂੰ ਕਹਿੰਦੇ ਨਾ, ਉਹ ਤੁਹਾਡਾ ਕੂੜਾ ਵੀ ਲੈ ਕੇ ਜਾਂਦਾ ਤੇ ਨਾਲ ਤੁਹਾਡੇ ਤੋਂ ਹਰ ਮਹੀਨੇ ਪੈਸੇ ਵੀ ਲੈ ਕੇ ਜਾਂਦਾ
1: ਜੀ। ਸੋ
2: ਇਹ ਜਵਾਬ ਤਾਂ ਨਹੀਂ ਹੈ, ਬਿਲਕੁਲ ਵੀ ਨਹੀਂ ਹੈਗਾ
1: ਜੋ ਸਾਡੇ ਕੋਲ ਇੱਥੇ ਜਵਾਬ ਹੈ ਉਹ ਨਹੀਂ ਹੈਗਾ। ਸੋ ਸ਼ੁਭਮ ਜੀ ਨੇ ਬਿਲਕੁਲ ਸਹੀ ਜਵਾਬ ਦਿੱਤਾ ਜੀ, ਕਿਆ ਬਾਤ ਹੈ। ਸੋਨੀਆ ਜੀ ਨੇ ਬਿਲਕੁਲ ਸਹੀ ਜਵਾਬ ਦਿੱਤਾ ਜੋ ਸਾਡੇ ਕੋਲ ਲਿਖਿਆ ਹੋਇਆ ਹਨਾ। ਉਸ ਤੋਂ ਬਾਅਦ ਹੈਰੀ ਜੀ ਨੇ ਵੀ ਸਹੀ ਜਵਾਬ ਤਕਰੀਬਨ ਦੇ ਦਿੱਤਾ ਜੀ। ਉਸ ਤੋਂ ਬਾਅਦ ਸਿਮਰਤਪਾਲ ਸਿੰਘ ਜੀ ਕਹਿੰਦੇ ਕਿ ਤੁਹਾਡੀ ਹੌਟ ਸੀਟ ਮੈਨੂੰ ਬਹੁਤ ਮਹਿੰਗੀ ਪੈ ਜਾਣੀ ਆ। ਕਿਉਂ ਜੀ ਏਦਾਂ ਕਾਹਨੂੰ ਸੋਚਦੇ ਹੋ, ਮਹਿੰਗੀ ਕਾਹਨੂੰ ਪੈਣੀ ਆ, ਤੁਹਾਨੂੰ ਸਸਤੀ ਪੈਣੀ ਆ।
2: ਅਸੀਂ ਤੁਹਾਡੇ ਤੋਂ ਕੁਰਸੀ ਦੇ ਪੈਸੇ ਨਹੀਂ ਨਾ ਚਾਰਜ ਕਰਨੇ।
1: ਬਿਲਕੁਲ ਜੀ। ਸੋ ਰਾਜ ਜੀ ਨੇ ਬਿਲਕੁਲ ਸਹੀ ਜਵਾਬ ਦਿੱਤਾ ਜੀ। ਤੇ ਉਸ ਤੋਂ ਬਾਅਦ ਗੁਲਾਮ ਕੀ ਕਹਿੰਦੇ ਆ,
2: ਚੰਕ। ਓਕੇ
1: ਓਕੇ।
2: ਪਰਵਿੰਦਰ ਜੀ ਕਹਿੰਦੇ ਨੇ ਸੈਕਿੰਡ ਆਨਸਰ ਬਿਲਕੁਲ ਸਹੀ ਜਵਾਬ।
1: ਤੇ ਨਦੀਮ ਰਜ਼ਾ ਜੀ ਨੇ ਜਵਾਬ ਦਿੱਤਾ ਸਹੀ ਹੈ ਕਿ ਗਲਤ ਆ?
2: ਨਹੀਂ,
1: ਸੋ
2: ਮਤਲਬ ਟੈਕਨੀਕਲੀ ਠੀਕ ਆ, ਮਤਲਬ ਇਹਨੂੰ ਕੰਸੀਡਰ ਕੀਤਾ ਜਾ ਸਕਦਾ, ਪਰ ਗੱਲ ਉਹੀ ਆ ਗਈ ਨਾ ਲਿਖਤੀ ਰੂਪ ਚ ਸਾਡੇ ਕੋਲ ਹੈ ਨੀ।
1: ਬਿਲਕੁਲ ਜੀ। ਉਸ ਤੋਂ ਬਾਅਦ ਦਿਲਜੋਤ ਬਸਰਾ ਜੀ ਵੀ ਸਹੀ ਜਵਾਬ ਦੇ ਰਹੇ ਆ ਜੀ। ਰਵਿੰਦਰ ਸਿੰਘ ਜੀ ਵੀ ਸਹੀ ਜਵਾਬ ਦੇ ਰਹੇ ਤੇ ਹਰਪ੍ਰੀਤ ਗਿੱਲ ਜੀ ਵੀ ਸਹੀ ਜਵਾਬ ਦਿੰਦੇ ਆ, ਜ਼ਿਆਦਾਤਰ ਜਵਾਬ ਸਹੀ ਹੈ। ਸੋ ਕੀ ਹੁਣ ਆਪਾਂ ਨੂੰ ਬੁਝਾਰਤ ਚੇਂਜ ਕਰ ਲੈਣੀ ਚਾਹੀਦੀ ਹੈ?
2: ਕਸ਼ਵਟਵਾਲ ਜੀ ਦੀ ਵੀ ਬੁਝਾਰਤ ਪਾਉਂਦੇ ਆਪਾਂ।
1: ਬਿਲਕੁਲ, ਤੁਸੀਂ ਯਾਦ ਹੈ ਤੁਹਾਨੂੰ। ਸੋ ਇੱਕ ਵਾਰੀ ਕਸ਼ਵਟਵਾਲ ਜੀ, ਮੈਂ ਤੁਹਾਡੀ ਬੁਝਾਰਤ ਦੁਬਾਰਾ ਦੇਖਦਾ, ਤੁਸੀਂ ਇੱਕ ਬੁਝਾਰਤ ਭੇਜੀ ਸੀ ਬੜੀ ਕਮਾਲ ਦੀ।
2: ਉਹਨਾਂ ਨੇ ਆਡੀਓ ਵੀ ਭੇਜੀ, ਹਾਲਾਂਕਿ ਉਹਨੂੰ ਕਿਉਂਕਿ ਪ੍ਰੋਨੰਸ ਥੋੜਾ ਜਿਹਾ ਗਲਤ ਕਰ ਹੋ ਗਿਆ ਸੀ, ਸੋ ਉਹਨਾਂ ਨੇ ਜਿਹੜੇ ਸਹੀ ਕਰਕੇ ਭੇਜੀ ਆ।
1: ਸੋ ਬਿਲਕੁਲ ਇਹਨਾਂ ਅਮਨ ਜੀ, ਤੁਸੀਂ ਗੱਲਬਾਤ ਜਾਰੀ ਰੱਖੋ, ਮੈਂ ਇੱਕ ਵਾਰੀ ਬੁਝਾਰਤ ਦੇਖ ਲੈਣਾ ਆ ਕੀ ਹੈ ਉਹਨਾਂ ਨੇ ਭੇਜੀ ਹੋਈ।
2: ਓਕੇ। ਸੋ ਦੋਸਤੋ, ਤੁਸੀਂ ਫਟਾਫਟ ਜਿਨ੍ਹਾਂ ਨੇ ਹਜੇ ਤੱਕ ਜਵਾਬ ਨਹੀਂ ਦਿੱਤਾ ਉਹ ਦੇ ਸਕਦੇ ਨਹੀਂ, ਉਹਨਾਂ ਨੇ ਰਿਟਰਨ ਚ ਵੀ ਦਿੱਤਾ ਹੋਇਆ, ਉਹ ਦੇਖੋ ਉੱਚੇ ਟਿੱਬੇ।
1: ਬਿਲਕੁਲ ਬਿਲਕੁਲ, ਕਹਿੰਦੇ ਕਿ ਉੱਚੇ ਟਿੱਬੇ ਤੇ ਮੇਰੀ ਭਾਬੋ ਵਸੇ, ਮੈਂ ਜਾਵਾਂ
2: ਤੇ ਖਿੜਖਿੜ
1: ਹੱਸੇ। ਬਿਲਕੁਲ, ਮੈਂ ਜਾਵਾਂ ਤੇ ਖਿੜਖਿੜ ਹੱਸੇ, ਉੱਚੇ ਟਿੱਬੇ ਮੇਰੀ ਭਾਬੋ ਵਸੇ, ਮੈਂ ਜਾਵਾਂ ਤੇ ਖਿੜਖਿੜ ਹੱਸੇ। ਸੋ ਬੁਝਾਰਤ ਚੇਂਜ ਹੋ ਗਈ ਹੈ, ਰਹਿ ਗਿਆ ਆਪਣੇ ਕੋਲ ਅੱਧਾ ਘੰਟਾ।
2: ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਕਿ ਇਹ ਸ਼ੋਅ ਸਾਡਾ ਸਾਰਿਆਂ ਦਾ ਵਾ, ਜਦੋਂ ਤੁਸੀਂ ਵੀ ਕੋਈ ਸਵਾਲ ਜਾਂ ਕੋਈ ਬੁਝਾਰਤ ਦਿੰਦੇ ਹੋ ਤੇ ਆਪਾਂ ਕੋਸ਼ਿਸ਼ ਕਰੀ ਦੀ ਕਿ ਉਹਨੂੰ ਵੀ ਜ਼ਰੂਰ ਪੁੱਛੀਏ। ਸੋ ਪਹਿਲਾਂ ਅਸੀਂ ਆਪਣੀ ਰੈਡੀ ਕਰ ਚੁੱਕੇ ਸੀ ਤੇ ਹੁਣ ਜੀ ਉਹਨੂੰ ਸਵਿਚ ਕਰ ਰਹੇ ਹਾਂ, ਹੁਣ ਚੇਂਜ ਕਰ ਰਹੇ ਹਾਂ ਕਸ਼ਵਟਵਾਲ ਜੀ ਦੀ ਬੁਝਾਰਤ ਦੇ ਨਾਲ, ਉੱਚੇ ਟਿੱਬੇ ਮੇਰੀ ਭਾਬੋ ਵਸੇ, ਮੈਂ ਜਾਵਾਂ ਤੇ ਖਿੜਖਿੜ ਹੱਸੇ।
1: ਕਿਉਂਕਿ ਤੁਹਾਨੂੰ ਆਲਰੇਡੀ ਅਸੀਂ ਕਿਹਾ ਸੀ ਜੇ ਤੁਹਾਡੇ ਜਵਾਬ ਸਹੀ ਆਏ ਤੇ ਆਪਾਂ ਚੇਂਜ ਕਰ ਦਾਂਗੇ, ਹੈ ਨਾ। ਸੋ ਜਵਾਬ ਤਕਰੀਬਨ ਸਹੀ ਸੀ, ਉੱਚੇ ਟਿੱਬੇ ਵਾਲੀ ਬੁਝਾਰਤ ਹੁਣ ਤੁਸੀਂ ਜਵਾਬ ਦੇਣਾ, ਉੱਚੇ ਟਿੱਬੇ ਮੇਰੀ ਭਾਬੋ ਵਸੇ, ਮੈਂ ਜਾਵਾਂ ਤਾਂ ਖਿੜਖਿੜ ਹੱਸੇ, ਕਸ਼ਵ ਅਟਵਾਲ ਸਾਹਿਬ ਦੀ ਬੁਝਾਰਤ ਹੈ, ਦੇਖਦੇ
2: ਹਾਂ ਦੀ ਖਿੜਖਿੜ ਕੇ ਹੱਸੇ।
1: ਇਹ ਤਾਂ ਹੁਣ ਅਟਵਾਲ ਸਾਹਿਬ ਦੱਸ ਸਕਦੇ, ਤੁਹਾਨੂੰ ਪਤਾ ਇਹਦਾ ਜਵਾਬ ਕੀ ਹੈ ਵੈਸੇ?
2: ਉਹਨਾਂ ਨੇ ਜਵਾਬ ਤਾਂ ਦੱਸਤਾ ਵੈਸੇ, ਪਹਿਲਾਂ ਤਾਂ ਨਹੀਂ ਪਤਾ ਸੀਗਾ। ਓਕੇ ਠੀਕ ਆ। ਸੋ ਫਟਾਫਟ ਦੋਸਤੋ ਤੁਸੀਂ ਫਟਾਫਟ ਦੱਸਣਾ। ਯੇ ਓਕੇ, ਪਰਵਿੰਦਰ ਜੀ ਨੇ ਇੱਕ ਜਵਾਬ ਦਿੱਤਾ ਆ, ਇਹ ਸਹੀ ਹੈ ਕਿ ਨਹੀਂ?
1: ਨਹੀਂ, ਇਹ ਜਵਾਬ ਇਹ ਨਹੀਂ ਹੈਗਾ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਹੈਗਾ। ਸੋ ਦੇਖਦੇ ਆ ਹਲੇ ਜਵਾਬ ਆ ਰਹੇ ਆ। ਤੁਸੀਂ ਸਾਰਿਆਂ ਨੇ 905-790-5555 ਦੇ ਦਿਲ ਖੋਲ ਕੇ ਜਵਾਬ ਦੇਣੇ ਆ। ਸੋ ਹੁਣ ਸਹੀ ਜਵਾਬ ਦਿੱਤਾ ਉਹਨਾਂ ਨੇ।
2: ਪਰਵਿੰਦਰ ਜੀ ਬਿਲਕੁਲ ਸਹੀ ਜਵਾਬ। ਗੁਰਮੀਤ ਸੋਤਾ ਜੀ ਕੁਝ ਕਹਿੰਦੇ ਪਏ ਨੇ, ਉਹ ਪੜੋ ਪਹਿਲਾਂ।
1: ਬਿਲਕੁਲ, ਮੈਂ ਉਹ ਵੀ ਤਾਰੀਫ ਕੀਤੀ ਤਾਂ ਦੱਸੇ ਕਹਿ ਰਹੇ ਹਨਾ,
2: ਉਹ ਮਿਸ ਕਰ ਰਹੇ ਸੀ ਜਾਣ ਕੇ, ਪੜ ਹੀ ਨਹੀਂ ਰਹੇ ਸੀ।
1: ਨਹੀਂ ਨਹੀਂ, ਮੈਂ ਤਾਂ ਨਹੀਂ ਪੜਿਆ ਕਿਉਂਕਿ ਹਜੇ ਜਵਾਬ ਦਾ
2: ਪੂਰਾ ਧਿਆਨ ਆ, ਭਾਵੇਂ ਮੈਂ ਆਪੋਜ਼ਿਟ ਬੈਠੀ ਹਾਂ ਪਰ ਮੇਰਾ ਪੂਰਾ ਧਿਆਨ ਸਕਰੀਨ ਤੇ ਆ।
1: ਕਹਿੰਦੇ ਅਮਨ ਜੀ ਥੈਂਕਸ, ਆਪ ਬਹੁਤ ਅੱਛੇ ਹੋ।
2: ਥੈਂਕ ਯੂ ਗੁਰਮੀਤ ਜੀ, ਇੱਕ ਆਪ ਹੀ ਹੋ ਬਸ ਜੋ ਮੈਨੂੰ ਸਮਝਦੇ ਹੋ,
1: ਬਾਕੀ ਕੋਈ ਨਹੀਂ ਸਮਝਦਾ ਹੋਇਆ। ਸੋ ਬਿਲਕੁਲ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ

0: ਸ਼ੁਕਰੀਆ ਤੁਸੀਂ ਦਿਲ ਖੋਲ ਕੇ ਹਨਾ ਪਾਰਟਿਸਿਪੇਟ ਕਰ ਰਹੇ ਹੋ ਹੁਣ ਵੀ ਬੜੇ ਸਾਰੇ ਦੁਬਾਰਾ ਵੀ ਜਵਾਬ ਆਣੇ ਸ਼ੁਰੂ ਹੋ ਗਏ ਭਾਰਤ ਦੇ ਸੋ ਡੋਰਬੈਲ ਇੱਕ ਜਵਾਬ ਆਇਆ ਹੈਗਾ ਉੱਚੇ ਟਿੱਬੇ ਵਾਲਾ ਪਰ ਦੱਸਣਾ ਚਾਹੁੰਦਾ ਇਹਦਾ ਇਹ ਜਵਾਬ ਨਹੀਂ ਹੈਗਾ
1: ਫਸਟ ਵਾਲੀ ਦਾ ਤਾਂ
0: ਨਹੀਂ ਇਹਦਾ ਉੱਚੇ ਟਿੱਬੇ ਦਾ ਡੋਰਬੈਲ ਹੋ ਸਕਦਾ ਉਹ ਤਾਂ ਹੋਰ ਸੀ
1: ਅੱਛਾ ਅੱਛਾ ਓਕੇ ਸੋ ਦੋਸਤੋ ਹੁਣ ਤੁਸੀਂ ਸਿਰਫ ਸੈਕਿੰਡ ਵਾਲੀ ਬੁਝਾਰਤ ਦਾ ਹੀ ਜਵਾਬ ਦੇਣਾ ਕਿਉਂਕਿ ਇਲਿਆਸ ਨੇ ਦੇਖੋ ਫਸਟ ਵਾਲੀ ਦਾ ਜਵਾਬ ਦਿੱਤਾ
0: ਇਧਰ ਇੱਕ ਬੁਝਾਰਤ ਹੋਰ ਆ ਗਈ ਹੈ ਹੁਣ
1: ਅੱਛਾ
0: ਗੁਰਜੀਤ ਕਹਿੰਦੇ ਆ ਕਿ ਇੱਕ ਭਾਈ ਉਹਨੂੰ ਤੰਗੀਆਂ ਹੀ ਤੰਗੀਆਂ
1: ਇਹ ਹੁਣ ਕੱਲ ਨੂੰ ਪੁੱਛਾਂਗੇ ਯਾਰ ਕੱਲ ਨੂੰ ਨੀ ਸੋਰੀ ਮੰਡੇ ਨੂੰ ਯਾ ਨੈਕਸਟ ਵੀਕ
0: ਚਲੋ ਇਹ ਸੇਵ ਕਰਕੇ ਰੱਖਦੇ ਆ ਜੀ
1: ਹਾਂ ਤੁਸੀਂ ਇਹਦਾ ਜਵਾਬ ਜਰੂਰ ਦੱਸ ਦਿਓ ਤੇ ਤਾਂ ਕਿ ਫਿਰ ਆਪਾਂ ਇਹਨੂੰ ਸੇਵ ਕਰ ਲਈਏ ਠੀਕ ਹੈ ਸੋ ਹੁਣ ਜੀ ਉੱਚੇ ਟੱਬੇ ਟਿੱਬੇ ਮੇਰੀ ਭਾਬੋ ਵਸੇ ਮੈਂ ਜਾਵਾਂ ਤੇ ਖਿੜਕਿੜ ਹੱਸੇ ਮੈਨੂੰ ਯਾਦ ਹੋ ਗਈ
0: ਬਿਲਕੁਲ ਜੀ ਇਹਦਾ ਤੁਸੀਂ ਜਵਾਬ ਦੇਣਾ ਨੰਬਰ ਤੁਸੀਂ 905-795-5555 ਮੈਂ ਤੁਹਾਨੂੰ ਸ਼ੇਅਰ ਕਰਤਾ
1: ਆਪਾਂ ਪਹਿਲੀ ਵਾਰੀ ਬੁਝਾਰਤ ਦਾ ਜਵਾਬ ਦੇ ਦਿੱਤਾ ਸੀ ਨਹੀਂ ਦਿੱਤਾ ਨਾ ਅਜੇ
0: ਉਹ ਨਹੀਂ ਦਿੱਤਾ ਕਿਉਂਕਿ ਹੁਣ ਸਾਰਿਆਂ ਨੇ ਸਹੀ ਜਵਾਬ ਦੇ ਹੀ ਦਿੱਤਾ ਚਲੋ ਉਹਦਾ ਜਵਾਬ ਦੇ ਦਿੰਦੇ ਉਹਦਾ ਸਹੀ ਜਵਾਬ ਸੀਗਾ ਜੀ ਬਾਰਬਰ ਯਾ ਨਾਈ
1: ਠੀਕ ਹੈ ਜੀ ਹੇਅਰ ਡ੍ਰੈਸਰ
0: ਤੁਹਾਨੂੰ ਕਨਫਿਊਜ਼ ਨਹੀਂ ਕਰਨਾ ਪਹਿਲੇ ਵਾਲੀ ਦਾ ਜਵਾਬ ਅਸੀਂ ਦੇਤਾ
1: ਬਿਲਕੁਲ ਸਹੀ ਜਵਾਬ ਹੈ ਤੁਹਾਡਾ ਤਾਂ ਮੈਂ ਕਿਹਾ ਵੀ ਆਪਾਂ ਉਹਨਾਂ ਨੂੰ ਇੱਕ ਵਾਰੀ ਦੱਸ ਦਈਏ ਕਿ ਜਿਨ੍ਹਾਂ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਉਹਨਾਂ ਨੂੰ ਹੁਣ ਮਿਲਣਾ ਜੀ ਇੱਕ ਖਾਸ ਤੋਹਫਾ ਸਿਮਰ ਵੱਲੋਂ
0: ਅਮਨ ਬੈਠੇ ਹੋਏ ਸੋ ਅਗਲਾ ਸਵਾਲ ਆਪਕੇ ਲਈ ਹੈ 5 ਕਰੋੜ ਰੁਪਏ ਕੇ ਲਈ ਤਿਆਰ ਹੈ ਆਪ
1: ਪੁੱਛੋ ਜੀ ਪੁੱਛੋ
0: ਸਵਾਲ ਇਹ ਹੈ ਕਿ ਅਮਨ ਦੇ ਵਿੱਚ ਕਿੰਨੇ ਅਕਸ਼ਰ ਜਿਹੜਾ ਹੈਗਾ ਉਹ ਸਪੈਲਿੰਗ ਦੇ ਵਿੱਚ ਕਿੰਨੇ ਇੰਗਲਿਸ਼ ਦੇ ਵਰਡਸ ਆਉਂਦੇ ਪੰਜ ਜੇ ਅਮਿਤਾਬ ਬੱਚਨ ਨੇ ਇੱਦਾਂ ਦਾ ਸਵਾਲ ਪੁੱਛਣ ਤੁਹਾਨੂੰ 5 ਕਰੋੜ ਲਈ
1: ਕੋਈ ਇੰਗਲਿਸ਼ ਦਾ ਵਰਡ ਨਹੀਂ ਆਉਂਦਾ
0: ਅੱਛਾ ਮਤਲਬ ਤੁਸੀਂ ਹਾਰ ਕੇ ਜਾਣਾ 5 ਕਰੋੜ
1: ਜੀ ਸੋ ਪਰਵਿੰਦਰ ਜੀ ਨੇ ਤਾਂ ਹੁਣ ਦੇਖੋ ਮਤਲਬ ਬੰਦੇ ਦੀ ਦੇਖੋ ਕਿੱਦਾਂ ਨਾ ਸੁਭਾਅ ਕਿੱਦਾਂ ਬਦਲਦੇ ਆ ਮਤਲਬ ਉਹਨਾਂ ਨੇ ਇੱਕ ਸਹੀ ਜਵਾਬ ਕੀ ਦਿੱਤਾ ਨਾਲ ਹੀ ਉਹ ਗੋਗਲਸ ਪਾ ਕੇ ਬਹਿ ਗਏ
0: ਜਵਾਬ ਦਿਓ ਅਗਲਾ ਗਾਣਾ ਪਲੇ ਹੋਣ ਲੱਗੇ ਜੀ ਨਿੰਮ ਥੱਲੇ ਬਾਏ ਜੋਰਡਨ ਸੰਧੂ ਆਪਾਂ ਗਾਣਾ ਸੁਣਦੇ ਹਾਂ ਬਾਕੀ ਤੁਹਾਡੀ ਜੇ ਕਿਸੇ ਦੀ ਫਰਮਾਇਸ਼ ਰਹਿੰਦੀ ਹੈ
1: ਬੜੇ ਜਾਣੇ ਦੀ ਰਹਿੰਦੀ
0: ਉਹ ਪਿੰਨ ਕਰ ਦਿਓ ਮੈਸੇਜ ਕਿਉਂਕਿ ਮੈਸੇਜ ਬਹੁਤ ਸਾਰੇ ਆ ਗਏ ਆ ਉਹ ਸ਼ੋ ਨੀ ਕਰਦੇ ਕਈ ਵਾਰੀ ਕਿਉਂਕਿ ਉੱਪਰ ਨੀਚੇ ਹਨਾ ਮੈਸੇਜ ਕਾਫੀ ਸਾਰੇ ਆਏ ਹੋਏ ਆ ਬੁਝਾਰਤਾਂ ਦੇ
1: ਯੋ ਦੋਸਤੋ ਫਟਾਫਟ ਤੁਸੀਂ ਹੁਣ ਬੁਝਾਰਤ ਦਾ ਜਵਾਬ ਵੀ ਦੇਣਾ ਤੇ ਨਾਲ ਨਾਲ ਤੁਸੀਂ ਪਿੰਨ ਵੀ ਕਰ ਦੇਣਾ ਜਿਨ੍ਹਾਂ ਦੇ ਗਾਣੇ ਹਜੇ ਤੱਕ ਪਲੇ ਨਹੀਂ ਹੋਏ ਨੰਬਰ ਹੈ ਜੀ 9057995555
0: ਸੋ ਸੁਣਦੇ ਰਹੋ ਦਾ ਲੇਟ ਨਾਈਟ ਸ਼ੋ ਤੜਕਾ ਟ੍ਰੈਂਡਿੰਗ ਵਾਲਾ ਸਪੈਸ਼ਲ ਅਮਨ ਦੇ ਸਿਮਰ ਦੇ ਨਾਲ ਕਿਉਂਕਿ ਇਸ ਦਾ ਮਜ਼ਾ ਹੀ ਕੁਝ ਹੋਰ ਹੈ
1: ਇੱਕ ਹੋਰ ਗੱਲ ਦੱਸਾਂ
0: ਹਾਂਜੀ
1: ਉਹ 80s ਵਾਲਾ ਮੈਂ ਵੀ ਬਣਾ ਲਿਆ
0: ਅੱਛਾ
1: ਮੈਂ ਆਪਣੇ ਇੰਸਟਾਗ੍ਰਾਮ ਤੇ ਫੋਟੋ ਪਾਈ ਦੋਸਤੋ ਤੁਸੀਂ ਦੇਖ ਸਕਦੇ ਹੋ
0: ਕੀ ਹੈ ਤੁਹਾਡਾ ਇੰਸਟਾਗ੍ਰਾਮ
1: ਆਰਜੀ ਅਮਨ ਕਰਲੀ ਵਾਈਬਸ
0: ਅੱਛਾ
1: ਚੈੱਕ ਕਰੋ ਜਰਾ
0: ਫੋਟੋ ਸਾਰੇ ਇੱਕੋ ਆਈਡੀ ਹੈ
1: ਤਸਵੀਰ
0: ਇਹਨਾਂ ਨੇ ਸਟੋਰੀ ਪਾਈ ਹੈ ਸਟੋਰੀ ਦੇ ਵਿੱਚ ਪਾਈ ਆ ਆਰ ਜੇ ਅਮਨ ਕਰਲੀ
1: ਤੁਸੀਂ ਆਰ ਜੇ ਅਮਨ ਤੋਂ ਕਰਕੇ ਦੇਖੋ
0: ਆਰ ਜੇ ਅਮਨ ਦੁਨੀਆਂ ਤੇ ਇੱਕੋ ਹੀ ਹੈਗੀ ਸੋ ਤੁਸੀਂ ਇੰਜੋਏ ਕਰਨਾ ਤੁਸੀਂ ਸਾਰਿਆਂ ਨੇ ਸ਼ੋਅ ਇੰਜੋਏ ਤਾਂ ਕਰਨਾ ਹੀ ਕਰਨਾ ਨਾਲ ਦੀ ਨਾਲ ਜੇ ਕਿਸੇ ਜਵਾਬ ਹਾਲੇ ਤੱਕ ਨਹੀਂ ਆਇਆ ਤੁਸੀਂ ਦਿਲ ਖੋਲ ਕੇ ਜਵਾਬ ਭੇਜੋ ਡਰਨਾ ਨੀ ਹੈਗਾ ਯਾਰ ਸਹੀ ਹੋਊਗਾ ਗਲਤ ਹੋਊਗਾ ਹਨਾ ਕਈ ਸੋਚਦੇ ਯਾਰ
1: ਕਿਉਂ ਡਰੂਗਾ ਯਾਰ
0: ਕਈ ਸੋਚਦੇ ਯਾਰ ਕਿ ਮੈਂ ਜਵਾਬ ਦਊਗਾ ਮੇਰੀ ਬੇਇੱਜ਼ਤੀ ਨਾ ਹੋ ਜਾਏ ਜਾਂ ਗਲਤ ਨਾ ਹੋ ਜਾਏ ਹਨਾ ਬੜੇ ਸਾਰੇ
1: ਹੈਗੇ ਦੋਸਤੋ ਇਦਾਂ ਦੇ ਦੋਸਤ ਹੈਗੇ ਨੇ ਸਾਡੇ ਕੋਲ ਜਿਹੜੇ ਡਰਦੇ ਹੋਣਗੇ
0: ਚਲੋ ਕੋਈ ਨੀ 205-795-5555 ਨੰਬਰ ਆਲਰੇਡੀ ਸ਼ੇਅਰ ਕਰਦਾ ਸੁਣਦੇ ਰਹੋ ਦਾ ਲੇਟ ਨਾਈਟ ਸ਼ੋਅ ਸਮਰ ਤੇ ਅਮਨ ਦੇ ਨਾਲ ਕਿਉਂਕਿ ਇਸ ਦਾ ਮਜ਼ਾ ਹੀ ਕੁਝ ਹੋਰ ਹੈ ਜੀ ਨਿੰਮ ਥੱਲੇ ਸੁਣਦੇ ਜੋੜਨ ਸੰਧੂ ਦੀ ਆਵਾਜ਼ ਦੇ ਵਿੱਚ
1: ਇੰਜੋਏ

0: the best music.
1: Back to back.
2: Excellent.
3: Red FM. Red FM. Red FM.
4: ਜਾਲੀ ਜਾਲੀ ਜਾਲੀ ਕੇ ਮਿੱਤਰਾਂ ਦਾ ਇਕੱਠ ਹੋ ਗਿਆ ਇੱਕ ਮਾਰਕੀਟ ਸ਼ਹਿਰ ਸੀ ਮੋਹਾਲੀ ਕੇ ਜਿਹੜੇ ਦਿਨ ਪਿੰਡ ਜਾਣਾ ਸੀ ਉੱਥੋਂ ਮੋਤਰਾਂ ਮੰਗਾ ਲਈਆਂ ਚਾਲੀ ਕੇ ਝਾਲੀਆਂ ਜੋ ਇੱਕ ਵੱਜ ਕੇ ਗਏ ਡੋਲਦੇ ਜੀ ਖਰੜੋਂ ਕੋਲ ਰਾਲੀ ਕੇ ਜਾਂਦੇ ਨਲਕਾਰੇ ਮਾਰਦੇ ਰੋੜ ਪਏ ਸੀ ਜੀ ਲੁਧਿਆਣੇ ਵਾਲੀ ਤੇ ਉੱਥੇ ਜਾ ਕੇ ਕਾਲਿਆ ਗਈ ਹੋਏ ਉੱਥੇ ਜਾ ਕੇ ਕਾਲਿਆ ਗਈ ਜੀ ਰਿੰਗ ਵੱਜ ਗਈ ਸੀ ਕਲਾਸਮੇਟ ਵਾਲੀ ਕੇ ਕਹਿੰਦੀ ਵੜੋ ਚੰਡੀਗੜ੍ਹ ਨੂੰ ਪਰੇਸ਼ਾਨ ਹੈ ਸਹੇਲੀ ਤੇਰੀ ਵਾਲੀ ਜੀ ਗੱਡੀ ਮੋੜੀ ਬਾਈ ਬਾਸ ਤੋਂ ਉਹ ਗੱਡੀ ਮਾੜੀ ਬਾਈ ਬਾਸ ਤੋਂ ਉੱਤੋਂ ਸ਼ਾਮ ਜੀ ਵੀ ਹੋ ਗਈ ਸੀ ਕਾਲੀ ਅੱਗੇ ਜਾ ਕੇ ਨਾਕਾ ਲੱਗਿਆ ਹੋ ਅੱਗੇ ਜਾ ਕੇ ਨਾਕਾ ਲੱਗਿਆ ਖੜੀ ਜਿਪਸੀ ਟ੍ਰੈਫਿਕ ਵਾਲੀ ਕੇ ਪੀਤੀ ਨੂੰ ਸੀ ਚੈੱਕ ਕਰਦੇ ਹੋ ਪੀਤੀ ਨੂੰ ਸੀ ਚੈੱਕ ਕਰਦੇ ਲੈ ਦੇਖ ਕੇ ਪ੍ਰੋਬਲਮ ਡਾਲੀ ਕੇ ਪਹੁੰਚੇ ਜਦੋਂ ਪੀਜੀ ਥੱਲੇ ਤਾਂ ਉੱਤੋਂ ਬੋਲਦੀ ਸਹੇ

0: The power of Red FM in your hand. Follow us at Red FM Toronto on Facebook, Twitter, and Instagram for more daily updates.
1: ਜੇ ਰੈਡ ਐਫ ਐਮ ਹੈ ਤੁਹਾਡੀ ਪਸੰਦ ਤੇ ਵਸਦਾ ਹੈ ਤੁਹਾਡੇ ਦਿਲ ਵਿੱਚ ਤਾਂ ਹੁਣ ਇਹ ਗੱਲ ਦੱਸੋ ਆਪਣੇ ਅੰਦਾਜ਼ ਵਿੱਚ 20 ਸੈਕਿੰਡ ਦਾ ਮਿਊਜ਼ਿਕ ਵਾਲਾ ਜਿੰਗਲ ਬਣਾਓ ਜਾਂ ਜਿੰਗਲ ਦੇ ਕੈਚੀ ਲਿਰਿਕਸ ਭੇਜੋ ਸਿਲੈਕਟ ਕੀਤੇ ਜਿੰਗਲ ਰੈਡ ਐਫ ਐਮ ਤੇ ਪਲੇ ਹੁੰਦੇ ਰਹਿਣਗੇ ਤੁਹਾਡੇ ਨਾਂ ਦੇ ਨਾਲ ਸੋ ਮਾਈਕ ਚੱਕੋ ਜਿੰਗਲ ਬਣਾਓ ਤੇ ਦੱਸੋ ਦੁਨੀਆ ਨੂੰ ਰੈਡ ਐਫ ਐਮ ਤੁਹਾਡੇ ਲਈ ਕੀ ਹੈ 15 ਸਪਟੈਂਬਰ ਤੋਂ ਪਹਿਲਾਂ ਆਪਣਾ ਜਿੰਗਲ ਸਬਮਿਟ ਕਰੋ ਕੰਟੈਸਟ @redfm.ca ਤੇ ਰੈਡ ਐਫ ਐਮ ਤੁਹਾਡੀ ਆਵਾਜ਼ ਤੁਹਾਡੀ ਵਾਈਕ

0: This is CIRB 88.9 FM, Toronto.
1: This is Red FM.
2: This is a repeated show.
3: Har khabar te tikhi nazar, har mudde di gehri pakad. Jave har khabar di teh tak, te tuhade tak pahunchave sahi jankari. Tuhadi awaaz, tuhade mudde. Good morning Toronto with Shamil Jasveer.
4: ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਸਵਾਗਤ 9 ਸਤੰਬਰ ਹੈ ਅੱਜ ਤੇ ਦਿਨ ਹੈ ਬੁੱਧਵਾਰ 11 ਵਜੇ ਤੱਕ ਸਾਥ ਆਪਣਾ ਰਹੇਗਾ ਹੁਣ ਇਸ ਸਮੇਂ ਤੋਂ ਬਾਅਦ ਅਤੇ ਇਸ ਦੌਰਾਨ ਜੋ ਖਬਰਾਂ ਦੀ ਦੁਨੀਆ ਉਹਦੇ ਚ ਅੱਛੀ ਖਬਰ ਨਹੀਂ ਹੈ ਕਿ ਟਰੇਡ ਵਾਰ ਤੇਜ਼ ਹੋ ਗਈ ਹੈ ਕੈਨੇਡਾ ਤੇ ਯੂ ਐਸ ਦੇ ਵਿਚਾਲੇ ਕਿਉਂਕਿ ਕੈਨੇਡਾ ਨੇ ਜੋ ਜਵਾਬੀ ਟੈਰਿਫ ਲਾਏ ਸੀ ਉਹ ਕੱਲ ਸ਼ੁਰੂ ਹੋਏ ਤੇ ਉਹਦੇ ਜਵਾਬ ਚ ਟਰੰਪ ਹੋਰ ਦੋ ਕਦਮ ਅੱਗੇ ਚਲੇ ਗਿਆ ਕੁਛ ਐਗਜੈਕਟਿਵ ਆਰਡਰ ਜਾਰੀ ਹੋਏ ਜਿਹਦੇ 'ਚ ਕਿਹਾ ਗਿਆ ਕਿ ਕੈਨੇਡੀਅਨ ਚੀਜ਼ਾਂ ਬਹੁਤ ਸਾਰੀਆਂ ਉਹ ਅਸੀਂ ਬੰਦ ਕਰ ਦਿਆਂਗੇ ਬੈਨ ਕਰ ਦਿਆਂਗੇ ਜਿਹਦੇ 'ਚ ਅਲਕੋਹਲ ਵੀ ਹੈ ਕੁਛ ਡੇਅਰੀ ਪ੍ਰੋਡਕਟਸ ਵੀ ਨੇ ਕੁਛ ਹੋਰ ਵੀ ਹੈ ਗੱਲਾਂ ਸੋ ਕਹਿਣ ਦਾ ਮਤਲਬ ਹੈ ਕੁੱਲ ਮਿਲਾ ਕੇ ਕਿ ਲੜਾਈ ਰੁਕਣ ਦੀ ਬਜਾਏ ਤੇਜ਼ ਹੋਈ ਹੈ ਅਤੇ ਇੱਧਰ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਕਾਮੈਂਟ ਕਿ ਜਦੋਂ ਜੋ ਕੁਛ ਵੀ ਹੋ ਰਿਹਾ ਇਹਦੇ 'ਚ ਇਹਦੀ ਕੋਸਟ ਹੈ ਇਹਦਾ ਕਹਿਣ ਦਾ ਮਤਲਬ ਵੀ ਇਹਦਾ ਤਕਲੀਫ ਤਾਂ ਹੋਏਗੀ ਹੁਣ ਜੇ ਅਸੀਂ ਕੁਛ ਚੇਂਜ ਕਰਨਾ ਅਤੇ ਪਰ ਜੇ ਨਹੀਂ ਕਰਦੇ ਤਾਂ ਹਾਲਤ ਉਸ ਤੋਂ ਵੀ ਮਾੜੀ ਹੋਣੀ ਹੈ ਸੋ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਪਰ ਇਹ ਇੱਕ ਕਿਸਮ ਦਾ ਟੈਸਟ ਬਣ ਗਿਆ ਪ੍ਰਾਈਮ ਮਿਨਿਸਟਰ ਲਈ ਜਦੋਂ ਪਹਿਲਾਂ ਆਏ ਸੀ ਅਤੇ ਉਦੋਂ ਇੱਕ ਕੌਨਫੀਡੈਂਸ ਸੀ ਕਿ ਉਹ ਸ਼ਾਇਦ ਹੈਂਡਲ ਕਰ ਲੈਣਗੇ ਟਰੰਪ ਨੂੰ ਪਰ ਨਹੀਂ ਹੋ ਪਾਏ ਹੁਣ ਇਸ ਚੀਜ਼ ਦਾ ਲੌਂਗ ਟਰਮ ਇੰਪੈਕਟ ਕੀ ਪੈਂਦਾ ਕੱਲ੍ਹ ਕਿਸੇ ਦੋਸਤ ਨਾਲ ਗੱਲ ਹੋ ਰਹੀ ਸੀ ਕਹਿੰਦੇ ਟਰੈਕਿੰਗ ਵਾਲਿਆਂ ਦਾ ਤਾਂ ਕੰਮ ਇਸ ਵੇਲੇ ਰੁਕਿਆ ਪਿਆ ਬਿਲਕੁਲ ਅਤੇ ਇਹ ਚੀਜ਼ਾਂ ਜਦੋਂ ਲੰਬੀਆਂ ਹੋਣਗੀਆਂ ਅਤੇ ਇਹਨਾਂ ਨੂੰ ਕਿਵੇਂ ਰਿਸਪੋਂਡ ਕਰਨਗੇ ਆਮ ਲੋਕ ਇਹ ਹੁਣ ਇੱਕ ਖੁੱਲ੍ਹਾ ਸਵਾਲ ਹੈ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਜੋ ਖਬਰਾਂ 'ਚ ਆ ਰਿਹਾ ਇਸ ਇਸ਼ੂ ਦੇ ਉੱਤੇ ਪਰ ਗੱਲ ਇੱਥੇ ਨਹੀਂ ਹੈ ਕਿ ਸਾਡੇ ਆਪਣੇ ਕਮਿਊਨਿਟੀ ਦੇ ਹੋਰ ਬੜੇ ਇਸ਼ੂਜ਼ ਨੇ ਸਾਡੇ ਦਿਖਾਵਾ ਕਲਚਰ ਬਹੁਤ ਹੈ ਸਾਨੂੰ ਆਪਣੇ ਯੂਥ ਦੀ ਫਿਕਰ ਹੈ ਸਾਨੂੰ ਸਕੂਲ ਸ਼ੁਰੂ ਹੋ ਗਏ ਨੇ ਅਤੇ ਸਕੂਲ ਜਿਹੜੇ ਸਕੂਲਾਂ ਨੂੰ ਲੈ ਕੇ ਜਿਹੜਾ ਯੂਥ ਹੈ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਲੈ ਕੇ ਸਾਡੇ ਬੜੇ ਕੰਸਰਨ ਨੇ ਅੱਜ ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਨੀ ਹੈ ਅਤੇ ਟਰੈਕਿੰਗ ਵਾਲੀ ਵੀ ਗੱਲ ਕਰਨੀ ਟਰੈਕਿੰਗ ਵਾਲੇ ਇੱਕ ਤਾਂ ਇਹ ਇਸ਼ੂ ਹੈ ਪ੍ਰੋਬਲਮ ਇਹ ਹੈ ਵੀ ਤੁਸੀਂ ਕੋਈ ਵੀ ਐਸਪੈਕਟ ਲਓਗੇ ਉਹਦੇ ਦੋ ਪਾਸਿਓਂ ਘਿਰਿਆ ਹੋਇਆ ਟਰੈਕਿੰਗ ਦੀ ਗੱਲ ਇਗਜ਼ਾਮਪਲ ਲੈ ਲਓ ਟਰੈਕਿੰਗ ਪਹਿਲਾਂ ਹੀ ਆਪਣੀਆਂ ਬੜੀਆਂ ਪ੍ਰੋਬਲਮਸ ਨੇ ਜਿਨ੍ਹਾਂ ਦੇ ਉੱਤੇ ਅਸੀਂ ਕਿੰਨੀ ਵਾਰ ਗੱਲਬਾਤ ਕੀਤੀ ਹੈ ਸੋ ਉਹ ਪ੍ਰੋਬਲਮ ਅਜੇ ਖਤਮ ਨਹੀਂ ਹੋਈਆਂ ਅਤੇ ਉੱਤੋਂ ਹੁਣ ਇਹ ਟਰੇਡ ਕ੍ਰਾਈਸਿਸ ਕਰਕੇ ਆ ਗਿਆ ਸੋ ਅਸੀਂ ਚਾਰੇ ਪਾਸਿਓਂ ਘਿਰੇ ਹੋਏ ਹਾਂ ਅਤੇ ਬੜਾ ਚੈਲੇਂਜਿੰਗ ਟਾਈਮ ਹੈ ਪ੍ਰਾਈਮ ਮਿਨਿਸਟਰ ਨੇ ਵੀ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਇਹ ਮੁਸ਼ਕਲ ਟਾਈਮ ਹੈ ਸੋ ਇਹ ਸਾਰੇ ਐਸਪੈਕਟ ਨੇ ਜਿਨ੍ਹਾਂ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ
2: ਦਿਸ ਇਜ਼ ਅ ਰਿਪੀਟਿਡ ਸ਼ੋਅ
4: ਬਹੁਤ ਬਹੁਤ ਤੁਹਾਡਾ ਸਵਾਗਤ ਔਰ ਫਿਰ ਗੱਲਬਾਤ ਖਬਰਾਂ 'ਤੇ ਸ਼ੁਰੂ ਕਰਦੇ ਹਾਂ ਅੱਜ ਵੈਦਰ ਦਾ ਰੰਗ ਫਿਰ ਬਦਲ ਰਿਹਾ ਪਹਿਲਾਂ ਅਸੀਂ ਜੋ ਕੁਝ ਦੇਰ ਪਹਿਲਾਂ ਹੀ ਜੀ ਟੀ ਏ 'ਚ ਅਸੀਂ ਦੇਖਿਆ ਮੀਂਹ ਅਤੇ ਸਟੋਰਮ ਉਸ ਸਕੇਲ ਦਾ ਤਾਂ ਨਹੀਂ ਹੈ ਪਰ ਕੁਛ ਉਸ ਤਰ੍ਹਾਂ ਦਾ ਰੰਗ ਅੱਜ ਹੋਏਗਾ ਅਤੇ ਕੁਛ ਹਿੱਸਿਆਂ 'ਚ ਆਲਰੇਡੀ ਮੀਂਹ ਪੈ ਰਿਹਾ ਅਤੇ ਕਈਆਂ 'ਚ ਹੈ ਕਿ ਹੁਣ ਤੇਜ਼ ਹੋ ਜਾਏਗਾ ਅਤੇ ਵਿੱਚੋਂ ਕੁਛ ਬ੍ਰੇਕ ਮਿਲੇਗੀ ਅਤੇ ਫਿਰ 3 ਵਜੇ ਤੋਂ ਬਾਅਦ ਸਟੋਰਮ ਦੀ ਅੱਜ ਸੰਭਾਵਨਾ ਹੈ ਪਰ ਭਾਵੇਂ ਉਹ ਉਸ ਸਕੇਲ ਦਾ ਨਹੀਂ ਹੋਏਗਾ ਅਤੇ ਹਿਊਮਿਡ ਹੋਏਗਾ ਹਿਊਮਿਡਿਟੀ ਦੀ ਵੀ ਭਵਿੱਖਬਾਣੀ ਕੀਤੀ ਗਈ ਪੂਰਾ ਦਿਨ ਹੀ ਜਿਹੜਾ ਦਿਨ 'ਚ ਜਿਹੜਾ ਹਿਊਮਿਡੈਕਸ ਹੈ 35 ਦੇ ਨੇੜੇ ਨੇੜੇ ਪਹੁੰਚ ਜਾਏਗਾ ਆਫਟਰਨੂਨ 'ਚ ਅਤੇ ਇਸ ਕਰਕੇ ਕਾਫੀ ਅਜਿਹੇ ਹੁੰਮਸ ਵਾਲਾ ਉਸ ਤਰ੍ਹਾਂ ਦਾ ਇਹ ਦਿਨ ਹੁਣ ਹੋਏਗਾ ਅੱਜ ਅਤੇ ਜ਼ਿਆਦਾਤਰ ਇਹ ਜਿਹੜਾ ਓਸ਼ਵਾ ਪੀਟਰਬਰੋ ਟੋਰੋਂਟੋ ਦਾ ਜਿਹੜਾ ਉਸ ਪਾਸੇ ਵਾਲਾ ਏਰੀਆ ਉੱਧਰ ਜ਼ਿਆਦਾ ਸੰਭਾਵਨਾ ਅਤੇ ਪਰ ਦੂਜੇ ਪਾਸੇ ਵੀ ਅਸੀਂ ਇਸ ਤਰ੍ਹਾਂ ਦਾ ਦੇਖ ਸਕਦੇ ਹਾਂ ਅਤੇ ਸ਼ਾਇਦ ਹੁਣ ਜਿਵੇਂ ਮੌਸਮ ਬਾਹਰ ਕਹਿੰਦੇ ਨੇ ਕਿ ਵਿੰਟਰ ਤੋਂ ਪਹਿਲਾਂ ਪਹਿਲਾਂ ਦੀਆਂ ਇਹ ਝਲਕਾਂ ਨੇ ਜਿਹੜਾ ਕੁਦਰਤ ਮੌਸਮ ਦਿਖਾ ਰਿਹਾ ਸ਼ੁਰੂ ਕਰਦੇ ਹਾਂ ਖਬਰਾਂ ਦੇ ਉੱਤੇ ਗੱਲ ਸਾਡੀ ਆਪਣੀ ਲੋਕਲ ਪੋਲੀਟਿਕਸ ਤੋਂ ਮਿਊਨਿਸਪਲ ਇਲੈਕਸ਼ਨ ਹੋ ਰਹੀਆਂ ਨੇ ਅਤੇ ਜਿਹੜੀਆਂ ਸਾਡੀਆਂ ਇਸ ਰੀਜਨ ਦੀਆਂ ਜੀ ਟੀ ਏ ਦੀਆਂ ਮਿਊਨਿਸਪਲ ਇਲੈਕਸ਼ਨ ਨੇ ਉਹਦੇ 'ਚ ਜ਼ਿਆਦਾ ਫੋਕਸ ਟੋਰੋਂਟੋ ਦੀ ਇਲੈਕਸ਼ਨ ਦੇ ਉੱਤੇ ਹੈ ਵੈਸੇ ਵੀ ਵੱਡਾ ਸਿਟੀ ਹੈ ਜੀ ਟੀ ਏ ਦਾ ਸੈਂਟਰ ਹੈ ਅਤੇ ਦੂਸਰਾ ਮੁਕਾਬਲਾ ਵੀ ਜੇ ਕਿਤੇ ਹੈ ਇੰਟਰਸਟਿੰਗ ਮੁਕਾਬਲਾ ਅਤੇ ਉਹ ਟੋਰੋਂਟੋ 'ਚ ਹੈ ਮੇਅਰ ਓਲੀਵੀਆ ਚਾਓ ਅਤੇ ਉਹਨਾਂ ਦੇ ਨਾਲ ਜਿਹੜੇ ਕੌਂਸਲਰ ਰਹੇ ਨੇ ਬ੍ਰੈਡਫਰਡ ਉਹ ਉਹਨਾਂ ਨੂੰ ਟੱਕਰ ਦੇ ਰਹੇ ਨੇ ਕਿਸੇ ਵੇਲੇ ਲੱਗਦਾ ਕਿ ਉਹ ਲਗਾਤਾਰ ਉੱਤੇ ਜਾ ਰਹੇ ਨੇ ਪਰ ਹੁਣ ਕੁਛ ਸਮੇਂ ਤੋਂ ਉਹਨਾਂ ਦੇ ਜਿਹੜੇ ਨੰਬਰਸ ਨੇ ਪੋਲਿੰਗ ਨੰਬਰ ਨੇ ਉਹਨਾਂ 'ਚ ਉਹ ਜਿਹੜੀ ਤੇਜ਼ੀ ਉਹਨਾਂ ਨੇ ਫੜੀ ਸੀ ਉਹ ਇਸ ਵੇਲੇ ਨਜ਼ਰ ਨਹੀਂ ਆ ਰਹੀ ਅਤੇ ਲਾਇਜਨ ਸਟਰੈਟਜੀ ਦਾ ਇੱਕ ਜੋ ਪੋਲ ਨਵਾਂ ਆਇਆ ਉਹਦੇ ਮੁਤਾਬਕ ਇਸ ਵੇਲੇ ਓਲੀਵੀਆ ਚਾਓ ਦੀ ਡਬਲ ਡਿਜਿਟ ਲੀਡ ਹੈ ਬ੍ਰੈਡ ਦੇ ਮੁਕਾਬਲੇ ਅਤੇ ਇਹ ਜਿਹੜਾ ਉਹਨਾਂ ਨੇ ਜਾਰੀ ਕੀਤਾ ਉਹਦੇ ਮੁਤਾਬਕ 50% ਸਪੋਰਟ ਓਲੀਵੀਆ ਚਾਓ ਲਈ ਹੈ ਜਿਹੜਾ ਡਿਸਾਈਡਿਡ ਅਤੇ ਲੀਨਿੰਗ ਵੋਟਰ ਹੈ ਉਹਦੇ 'ਚ ਅਤੇ ਇਸ ਇਹ ਜਿਹੜਾ ਸੈਗਮੈਂਟ ਹੈ ਵੋਟਰ ਦਾ ਇਹਦੇ 'ਚ ਬ੍ਰੈਡ ਨੇ 39% ਦੇ ਉੱਤੇ ਅਤੇ ਕ੍ਰਿਸ ਅਲੈਗਜ਼ੈਂਡਰ ਜਿਹੜੇ ਕਿ ਫੈਡਰਲ ਮਿਨਿਸਟਰ ਰਹੇ ਨੇ ਸਟੀਫਨ ਹਾਰਪਰ ਦੇ ਟਾਈਮ ਉਹ ਤੀਸਰੇ ਨੰਬਰ 'ਤੇ ਨੇ 10% ਸਪੋਰਟ ਉਹਨਾਂ ਨੂੰ ਹਾਸਲ ਹੈ ਅਤੇ ਓਲੀਵੀਆ ਚਾਓ ਦੀ ਆਪਣੀ ਜਿਹੜੀ ਅਪਰੂਵਲ ਰੇਟਿੰਗ ਹੈ ਐਜ਼ ਅ ਮੇਅਰ ਉਹਨਾਂ ਦੀ ਜੋ ਪਰਫੋਰਮੈਂਸ ਹੈ ਉਹ ਵੀ 51% 'ਤੇ ਸੋ ਉਹ ਕੁੱਲ ਮਿਲਾ ਕੇ ਇਸ ਵੇਲੇ ਓਲੀਵੀਆ ਚਾਓ ਠੀਕ ਪੋਜੀਸ਼ਨ 'ਚ ਚੱਲ ਰਹੇ ਨੇ ਅਤੇ ਇਹ ਜਿਹੜਾ ਪੋਲ ਹੈ ਇਹਦੇ ਮੁਤਾਬਕ ਜਿਹੜੇ ਰਿਸਪੋਂਡੈਂਟ ਸੀਗੇ ਉਹਨਾਂ ਨੂੰ ਇਹਦੇ ਬਾਰੇ ਵੀ ਪੁੱਛਿਆ ਗਿਆ ਸੀ ਟੈਕਸਿਸ ਬਾਰੇ ਅਤੇ ਕੁਦਰਤੀ ਹੈ ਕਿ ਜਿਹੜੇ ਤੰਗ ਨੇ ਸਾਰੇ ਟੈਕਸਿਸ 'ਤੇ ਫਰੀਜ਼ ਕਰਨ ਦੀ ਗੱਲ ਕਰ ਹੀ ਰਹੇ ਨੇ ਅਤੇ ਪਰ ਕੁੱਲ ਮਿਲਾ ਕੇ ਓਵਰਆਲ ਸਾਰੀ ਜੋ ਸਿਚੁਏਸ਼ਨ ਹੈ ਉਹਦੇ 'ਚ ਅਜੇ ਵੀ ਓਲੀਵੀਆ ਚਾਓ ਕਾਫੀ ਮਜ਼ਬੂਤ ਪੋਜੀਸ਼ਨ 'ਚ ਨਜ਼ਰ ਆ ਰਹੇ ਨੇ ਵੈਸੇ ਅਜੇ ਟਾਈਮ ਹੈ ਅਜੇ ਸਮਾਂ ਹੈ ਅਤੇ ਇਹਦੇ 'ਚ ਕੋਈ ਚੇਂਜ ਆ ਵੀ ਸਕਦੀ ਹੈ ਅਤੇ ਪਰ ਹਾਲ ਦੀ ਘੜੀ ਕੰਫਰਟੇਬਲ ਪੋਜੀਸ਼ਨ 'ਚ ਲੱਗ ਰਹੇ ਨੇ ਓਲੀਵੀਆ ਚਾਓ ਦੂਸਰਾ ਇੰਟਰਸਟਿੰਗ ਮੁਕਾਬਲਾ ਮਿਸਿਸਾਗਾ 'ਚ ਹੋ ਸਕਦਾ ਜਿੱਥੇ ਜਿਹੜੇ ਮੇਅਰ ਨੇ ਉਹਨਾਂ ਨੂੰ ਸਾਬਕਾ ਮੇਅਰ ਬੋਨੀ ਕ੍ਰੋਮਬੀ ਉਹ ਚੈਲੰਜ ਦੇ ਰਹੇ ਨੇ ਇੱਥੇ ਵੀ ਅਜੇ ਗੇਮ ਹੋਏਗਾ ਇੱਥੇ ਇੰਟਰਸਟਿੰਗ ਪਰ ਇੱਥੇ ਜਿਹੜੇ ਕੋਈ ਲੇਟੈਸਟ ਟ੍ਰੈਂਡਸ ਵਗੈਰਾ 'ਤੇ ਅਜੇ ਨਹੀਂ ਹੈ ਪਰ ਇਹ ਵੀ ਦੂਸਰੀ ਇੰਪੋਰਟੈਂਟ ਜਿਹੜੀ ਕੰਟੈਸਟ ਹੋਏਗਾ ਜਿਹੜਾ ਜੀ ਟੀ ਏ 'ਚ ਦੇਖਣ ਵਾਲਾ ਅਤੇ ਬ੍ਰੈਂਪਟਨ 'ਚ ਅਜੇ ਪੈਟਰਿਕ ਬਰਾਊਨ ਨੂੰ ਕੋਈ ਖਾਸ ਚੈਲੰਜ ਨਜ਼ਰ ਨਹੀਂ ਆ ਰਿਹਾ ਅਤੇ ਜੀ ਟੀ ਏ ਦੇ ਬਾਕੀ ਸ਼ਹਿਰਾਂ 'ਚ ਵੀ ਇਸੇ ਤਰ੍ਹਾਂ ਦੀ ਹਾਲਤ ਹੈ ਅਤੇ ਔਰ ਇਹਦੇ ਬਾਰੇ ਅਸੀਂ ਗੱਲਬਾਤ ਕਰਦੇ ਰਹੇ ਅੱਗੇ ਵੀ ਕਰਦੇ ਰਹਾਂਗੇ ਖਾਸ ਕਰਕੇ ਜਿਹੜੀ ਵੋਟਰ ਦਾ ਇੰਟਰਸਟ ਹੈ ਇਹਨਾਂ ਇਲੈਕਸ਼ਨ 'ਚ ਉਹ ਬਹੁਤਾ ਜ਼ਿਆਦਾ ਨਹੀਂ ਹੁੰਦਾ ਪਰ ਉਹ ਹੋਣਾ ਚਾਹੀਦਾ ਜਿਸ ਤਰ੍ਹਾਂ ਦੇ ਹੁਣ ਹਾਲਾਤ ਨੇ ਉਹਦੇ 'ਚ ਹੋਰ ਵੀ ਜ਼ਰੂਰੀ ਹੈ ਕਿ ਹਰ ਲੈਵਲ ਦੀ ਜਿਹੜੀ ਗਵਰਨਮੈਂਟ ਉਹ ਆਪਣੇ ਖਰਚੇ ਘਟਾਏ ਖਾਸ ਕਰਕੇ ਜਿਹੜਾ ਪ੍ਰਾਪਰਟੀ ਟੈਕਸ ਹੈ ਇਹ ਸਾਡਾ ਸਾਰਿਆਂ ਦਾ ਹੀ ਇੱਕ ਬੜਾ ਵੱਡਾ ਕੰਸਰਨ ਹੋਣਾ ਚਾਹੀਦਾ ਕਿਉਂਕਿ ਲਗਾਤਾਰ ਪ੍ਰਾਪਰਟੀ ਟੈਕਸ ਔਰ ਟੈਕਸਿਸ ਨੂੰ ਆਈਸੋਲੇਸ਼ਨ 'ਚ ਦੇਖਿਆ ਜਾ ਰਿਹਾ ਅਸੀਂ ਇੱਕ ਪਾਸੇ ਇਨਕਮ ਟੈਕਸ ਦੇ ਰਹੇ ਹਾਂ ਫਿਰ ਸੇਲਸ ਟੈਕਸ ਦੇ ਰਹੇ ਹਾਂ ਫਿਰ ਅਸੀਂ ਪ੍ਰਾਪਰਟੀ ਟੈਕਸ ਦੇ ਰਹੇ ਹਾਂ ਅਤੇ ਫਿਰ ਅਸੀਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਨੇ ਸਿਟੀ ਦੇ ਲੈਵਲ ਦੇ ਉੱਤੇ ਉਹ ਕਿਹੜੇ ਕੋਈ ਸਾਰੀਆਂ ਫਰੀ ਨੇ ਅਤੇ ਇਉਂ ਇਸ ਤਰ੍ਹਾਂ ਆਰਗੂਮੈਂਟ ਦਿੰਦੀਆਂ ਨੇ ਸਰਕਾਰਾਂ ਕਿ ਜੀ ਅਸੀਂ ਖਰਚੇ ਕਰਨੇ ਨੇ ਅਤੇ ਜਿਵੇਂ ਉਹਨਾਂ ਨੇ ਸਿਰਫ ਅਤੇ ਸਿਰਫ ਸਾਡੇ ਲੋਕਲ ਟੈਕਸ ਨਾਲ ਹੀ ਖਰਚੇ ਕਰਨੇ ਆ ਸੋ ਇਹ ਜਿਹੜਾ ਟੈਕਸ ਸਿਸਟਮ ਹੈ ਇੱਕ ਬੜਾ ਵੱਡੀ ਪ੍ਰੋਬਲਮ ਹੈ ਇਹਦੇ ਉੱਤੇ ਸਾਨੂੰ ਗੱਲ ਕਰਨ ਦੀ ਲੋੜ ਹੈ ਟੈਕਸ ਦੇ ਵਿੱਚ ਕੋਈ ਇੰਟੀਗ੍ਰੇਸ਼ਨ ਨਹੀਂ ਹੈ ਲੋਕਲ ਪ੍ਰੋਵਿੰਸ਼ਲ ਅਤੇ ਫੈਡਰਲ ਲੈਵਲ ਦੇ ਉੱਤੇ ਸਾਰਾ ਕਿੱਥੇ ਜਾ ਰਿਹਾ ਦੂਜਾ ਫਿਰ ਸਰਕਾਰਾਂ ਉਸ ਪੈਸੇ ਨੂੰ ਖਰਚਦੀਆਂ ਕਿਵੇਂ ਨੇ ਔਰ ਦੂਸਰਾ ਇੱਕ ਦੂਸਰੇ ਨਾਲ ਕੋਈ ਤਾਲਮੇਲ ਨਹੀਂ ਹੈ ਅਤੇ ਇਹ ਜਿਹੜਾ ਸਾਰੇ ਇਸ਼ੂਜ਼ ਨੇ ਇਹਨਾਂ ਨੂੰ ਜੇ ਅਸੀਂ ਨਾ ਐਡਰੈਸ ਕੀਤਾ ਤਾਂ ਹਾਲਤ ਸਾਰੇ ਪਾਸੇ ਉਸੇ ਤਰ੍ਹਾਂ ਦੀ ਹੋ ਜਾਏਗੀ ਜੋ ਆਟੋ ਇੰਸ਼ੋਰੈਂਸ ਦਾ ਹਾਲ ਹੋਇਆ ਅਤੇ ਇਹ ਜਿਹੜਾ ਮਿਡਲ ਕਲਾਸ ਦੀ ਜ਼ਿੰਦਗੀ ਕਾਫੀ ਮੁਸ਼ਕਲ ਹੋ ਸਕਦੀ ਹੈ ਇਹ ਜਾਗਣ ਦਾ ਸਮਾਂ ਪਰ ਜੇ ਅਸੀਂ ਨਹੀਂ ਜਾਗੇ ਤਾਂ ਫਿਰ ਮੁੜ ਕੇ ਅਸੀਂ ਅਲਾਂਬਾ ਵੀ ਨਹੀਂ ਦੇ ਸਕਾਂਗੇ ਕਿਸੇ ਨੂੰ ਅਤੇ ਜੋ ਇਸ ਵੇਲੇ ਹਾਲਾਤ ਚੱਲ ਰਹੇ ਨੇ ਸੋ ਗੱਲਬਾਤ ਅਸੀਂ ਜਾਰੀ ਰੱਖਾਂਗੇ
5: ਦਿਸ ਇਜ਼ ਅ ਰਿਪੀਟਿਡ ਸ਼ੋ
4: ਗੱਲਬਾਤ ਅਸੀਂ ਕਰ ਰਹੇ ਹਾਂ ਖਬਰਾਂ ਦੇ ਉੱਤੇ ਅਤੇ ਮੈਸੇਜਸ ਦੇ ਵਿੱਚ ਤੁਹਾਡੇ ਹਿਮਾਂਸ਼ੂ ਨਿਤਿਨ ਆਰਥ ਅਮਰੀਕ ਸਿੰਘ ਸੁਮਿਤ ਸੀਮਾ ਬਹੁਤ ਬਹੁਤ ਤੁਹਾਡਾ ਸਵਾਗਤ ਅਤੇ ਚੇਤਨਿਆ ਇਹ ਕਹਿੰਦੇ ਜੀ ਕਿ ਜਿਹੜਾ ਟਰੰਪ ਹੈ ਸੰਕੇਤ ਇਹ ਮਿਲਦੇ ਨੇ ਕਿ ਚਾਹੁੰਦਾ ਨਹੀਂ ਕਿ ਕੈਨੇਡਾ ਤਰੱਕੀ ਕਰੇ ਤੇ ਜਾਂ ਕੈਨੇਡਾ ਆਪਣੇ ਪੈਰਾਂ ਤੇ ਹੋਏ। ਤੇ ਗਿਰੀਸ਼ ਕਹਿੰਦੇ ਨੇ ਜੀ ਸਾਡੇ ਪ੍ਰਾਈਮ ਮਿਨਿਸਟਰ ਬਾਰੇ ਕਰ ਰਹੇ ਨੇ ਕਿ ਉਹਨਾਂ ਨੂੰ ਵੀਡੀਓ ਜਾਰੀ ਕਰਨ ਦੀ ਬਜਾਏ ਟ੍ਰੇਡ ਡਾਕੂਮੈਂਟ ਜਾਰੀ ਕਰਨੇ ਚਾਹੀਦੇ ਸੀ, ਡਾਕੂਮੈਂਟ ਜਿਹੜੇ ਜੋ ਕੁਛ ਪੀਅਰ ਮੰਗ ਰਹੇ ਆ। ਜਸਵੰਤ ਸਿੰਘ ਬਾਜਵਾ ਇਹ ਟੈਕਸਿਸ ਦੀ ਗੱਲ ਕਰ ਰਹੇ ਨੇ, ਕਹਿੰਦੇ ਜਦੋਂ ਅਸੀਂ ਕਾਰ ਵੇਚਦੇ ਹਾਂ, ਜਦ ਵੀ ਵੇਚਦੇ ਹਾਂ ਹਰ ਵਾਰ ਤੁਹਾਨੂੰ ਐਚ ਐਸ ਟੀ ਪੇ ਕਰਨੀ ਪੈਂਦੀ ਹੈ ਅਤੇ ਕਈ ਵਾਰ ਓਰੀਜਨਲ ਵੈਲਿਊ ਨਾਲੋਂ ਇਹ ਜ਼ਿਆਦਾ ਹੋ ਜਾਂਦਾ। ਅਤੇ ਗੁਰਿੰਦਰ ਸਿੰਘ ਮਾਨ ਇਹ ਭੰਗ ਬਾਰੇ ਆਪਣੀ ਚਿੰਤਾ ਜ਼ਾਹਰ ਕਰ ਰਹੇ ਨੇ। ਪਤਾ ਨਹੀਂ ਅੱਜ ਅਚਾਨਕ ਇਹਨਾਂ ਨੇ ਭੰਗ 'ਤੇ ਕਿਉਂ ਕਮੈਂਟ ਕੀਤਾ ਕਿ ਜਿਸ ਤਰ੍ਹਾਂ ਯੂਥ ਦਾ ਨੁਕਸਾਨ ਭੰਗ ਨੇ ਕੀਤਾ ਇਹਦੀ ਕਦੇ ਪੂਰਤੀ ਨਹੀਂ ਹੋ ਸਕਦੀ ਅਤੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਦੀ ਬਹੁਤ ਹੀ ਮਾੜੀ ਦੇਣ ਹੈ, ਕੁਦਰਤ ਕਦੇ ਮਾਫ ਨਹੀਂ ਕਰੇਗੀ ਕਹਿੰਦੇ। ਤੇ ਹੁਣ ਚੱਲਦੇ ਅੱਜ ਦੀ ਅਸਲ ਜਿਹੜੀ ਵੱਡੀ ਖਬਰ ਹੈ। ਤੇ ਟਰੰਪ ਨੇ ਇੱਕ ਰਿਐਕਟ ਕੀਤਾ ਜੋ ਕੈਨੇਡਾ ਨੇ ਜਵਾਬੀ ਟੈਰਿਫ ਲਾਏ ਨੇ, ਤੇ ਉਹਦੇ ਰਿਐਕਸ਼ਨ ਚ ਉਹਨਾਂ ਨੇ ਕਿਹਾ ਕਿ ਯੂ ਐਸ ਕਈ ਕੈਨੇਡੀਅਨ ਗੁੱਡਸ ਨੇ ਜਿਨ੍ਹਾਂ ਦੀ ਇੰਪੋਰਟ ਤੇ ਪੂਰਾ ਪੂਰੀ ਪਾਬੰਦੀ ਲਾ ਦੇਗਾ, ਜਿਹਦੇ ਚ ਮੋਟਰਸਾਈਕਲ ਵੀ ਨੇ, ਐਲਕੋਹਲ ਵੀ ਹੈ, ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੇ। ਇਹਦੇ ਬਾਰੇ ਉਹਨਾਂ ਨੇ ਨਵੇਂ ਐਗਜੈਕਟਿਵ ਆਰਡਰਸ ਕੱਲ੍ਹ ਜਾਰੀ ਕੀਤੇ ਅਤੇ ਇਸੇ ਮਹੀਨੇ ਇਹਨਾਂ ਨੇ ਅੱਗੇ ਜਾ ਕੇ ਲਾਗੂ ਹੋਣਾ। ਅਤੇ ਔਰ ਉਹਨਾਂ ਨੇ ਇਹ ਵੀ ਧਮਕੀ ਦਿੱਤੀ ਟਰੰਪ ਨੇ ਕਿ ਜਿਹੜੇ ਕੈਨੇਡੀਅਨ ਪ੍ਰੋਡਕਟਸ ਨੇ ਉਹ ਯੂ ਐਸ ਗਵਰਨਮੈਂਟ ਦੇ ਜੋ ਕੌਂਟਰੈਕਟਸ ਨੇ ਉਹਨਾਂ ਤੋਂ ਵੀ ਹਟਾ ਦਿੱਤੇ ਜਾਣਗੇ। ਜਿਵੇਂ ਸਾਡੇ ਵੀ ਇੱਥੇ ਜੋਸ਼ ਚਾ ਕੇ ਐਵੇਂ ਮਤਲਬ ਛਾਲਾਂ ਮਾਰਦੇ ਰਹੇ ਨੇ ਕਿ ਸਾਡੇ ਪ੍ਰੋਵਿੰਸ਼ਲ ਅਤੇ ਮਿਊਨਿਸਪੈਲਿਟੀਜ਼ ਵਾਲੇ ਐਵੇਂ ਮਤਲਬ ਕੁੱਦਦੇ ਨੇ, ਆਪਣੀ ਸਮਰੱਥਾ ਵੀ ਨਹੀਂ ਦੇਖਦੇ ਕਿ ਹਰੇਕ ਹੀ ਇਸ ਦੌੜ 'ਚ ਲੱਗਿਆ ਸੀ ਅਸੀਂ ਅਮੈਰੀਕਨ ਪ੍ਰੋਡਕਟ ਬਾਈਕਆਊਟ ਕਰੋ, ਅਮੈਰੀਕਨ ਕੌਂਟਰੈਕਟ ਇਹ ਉਹ, ਅਤੇ ਹੁਣ ਅਗਲਾ ਕਰਨ ਲੱਗ ਗਿਆ ਅਤੇ ਹੁਣ ਅਸੀਂ ਕਿੰਨਾ ਕਿਸ ਨੂੰ ਬਰਦਾਸ਼ਤ ਕਰ ਪਾਵਾਂਗੇ, ਇਹ ਹੁਣ ਸਾਡੀ ਕਪੈਸਿਟੀ 'ਤੇ ਕੀ ਇੰਨੇ ਭਾਰ ਝੱਲਣ ਜੋਗੇ ਸਾਡੇ ਪੋਲੀਟੀਸ਼ੀਅਨ ਹੈ ਨੇ ਕਿ ਸਾਨੂੰ ਲੀਡ ਕਰ ਸਕਣ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ। ਫੈਡਰਲ ਗਵਰਨਮੈਂਟ ਜੋ ਕਰ ਰਹੀ ਹੈ ਸੋਚ ਸਮਝ ਕੇ ਕਰ ਰਹੀ ਹੈ, ਅਤੇ ਪਰ ਇਹ ਜਿਹੜੇ ਸਾਡੇ ਮਿਊਨਿਸਪਲ ਅਤੇ ਪ੍ਰੋਵਿੰਸ਼ਲ ਪੋਲੀਟੀਸ਼ੀਅਨਾਂ ਨੇ ਜੋ ਨੁਕਸਾਨ ਕੀਤਾ ਉਹ ਹੁਣ ਕਦੇ ਬਾਹਰ ਵੀ ਨਹੀਂ ਆਉਣਾ, ਕਿਉਂਕਿ ਫੈਡਰਲ ਗਵਰਨਮੈਂਟ ਪ੍ਰਾਈਮ ਮਿਨਿਸਟਰ ਕਹਿ ਵੀ ਨਹੀਂ ਸਕਦੇ ਜੋ ਕੁਛ ਡੱਗ ਫੂਡ ਵਰਗੇ ਕਰਦੇ ਰਹੇ ਨੇ ਜਾਂ ਸਾਡੇ ਆ ਹੋਰ ਤੇ ਹੋਰ। ਮੈਨੂੰ ਤੇ ਮਿਊਨਿਸਪੈਲਿਟੀਜ਼ ਵਾਲਿਆਂ ਤੇ ਹੈਰਾਨ ਹੁੰਦਾ ਵੀ ਤੁਹਾਡਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ, ਤੁਸੀਂ ਕਿਉਂ ਫੋਰਨ ਪਾਲਿਸੀ ਦੇ ਉੱਤੇ ਜਿਹੜੀਆਂ ਆਪਣੀਆਂ ਪੋਜੀਸ਼ਨਸ ਲੈਂਦੇ ਹੋ। ਅਤੇ ਹੁਣ ਟਰੰਪ ਕਹਿੰਦਾ ਮੈਂ ਵੀ ਜਿਹੜੇ ਕੌਂਟਰੈਕਟ ਨੇ ਗਵਰਨਮੈਂਟ ਕੌਂਟਰੈਕਟਸ ਨੇ ਉਹਨਾਂ 'ਚ ਕੈਨੇਡੀਅਨ ਚੀਜ਼ਾਂ ਨੂੰ ਹਟਾ ਦਿਆਂਗੇ ਅਸੀਂ। ਅਤੇ ਔਰ ਸਾਰੀਆਂ ਜਿਹੜੀਆਂ ਕੈਨੇਡੀਅਨ ਓਰੀਜਨ ਪ੍ਰੋਡਕਟਸ ਨੇ ਉਹਨਾਂ 'ਤੇ ਹੀ ਰੋਕ ਲੱਗੇਗੀ। ਅਤੇ ਟਰੰਪ ਕਹਿੰਦਾ ਜੀ ਇਹ ਤਾਂ ਬਹੁਤ ਪਹਿਲਾਂ ਅਸਲ ਵਿੱਚ ਬੰਦ ਹੋ ਜਾਣੇ ਚਾਹੀਦੇ ਸੀ, ਅਤੇ ਔਰ ਕੁਛ ਪਹਿਲਾਂ ਪੁਰਾਣੇ ਐਡਮਿਨਿਸਟ੍ਰੇਟਰਸ ਨੇ ਐਡਮਿਨਿਸਟ੍ਰੇਸ਼ਨ ਨੇ ਕੀਤਾ ਵੀ ਹੈ। ਅਤੇ ਔਰ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਕੈਨੇਡੀਅਨ ਗਵਰਨਮੈਂਟ ਹੈ, ਕੈਨੇਡੀਅਨ ਪ੍ਰੋਵਿੰਸਿਸ ਨੇ, ਉਹਨਾਂ ਨੇ ਅਮੈਰੀਕਨ ਜਿਹੜੇ ਸਮਾਲ ਬਿਜ਼ਨਸਿਸ ਨੇ, ਕੰਪਨੀਜ਼ ਨੇ, ਉਹਨਾਂ ਨੂੰ ਬੈਨ ਕੀਤਾ ਕਿ ਉਹ ਜਿਹੜੇ ਗਵਰਨਮੈਂਟ ਦੇ ਕੌਂਟਰੈਕਟਸ ਨੇ ਉਹਨਾਂ 'ਚ ਪਹਿਲਾਂ ਹਟਾਇਆ ਉਹਨਾਂ ਨੂੰ। ਅਤੇ ਔਰ ਜਿਹੜੀਆਂ ਸਾਡੇ ਬਾਏ ਕੈਨੇਡੀਅਨ ਪੋਲਿਸੀਜ਼ ਵਗੈਰਾ ਦਾ ਸਾਰਾ ਟਰੰਪ ਨੇ ਜ਼ਿਕਰ ਕੀਤਾ। ਅਤੇ ਭਾਵੇਂ ਦੇਖੋ ਇਹ ਪੋਲਿਸੀ ਅਮੈਰੀਕਾ ਦੀ ਵੀ ਰਹੀ ਹੈ ਪਹਿਲਾਂ, ਪਰ ਪ੍ਰੋਬਲਮ ਇਹ ਦੁਨੀਆ ਚੱਲਦੀ ਹੈ ਜਿਵੇਂ ਕਹਿੰਦੇ ਨੇ ਤਕੜੇ ਦਾ 70-20%। ਅਮੈਰੀਕਾ ਪਾਵਰਫੁਲ ਇਕਾਨਮੀ ਹੈ ਅਤੇ ਔਰ ਉਹਦਾ ਉਹ ਦੁਨੀਆ 'ਚ ਬਹੁਤ ਕੁਛ ਡਿਕਟੇਟ ਕਰਦੇ ਨੇ ਆਪਣੀ ਮਰਜ਼ੀ ਨਾਲ। ਇਹ ਅਨਫੇਅਰ ਤਵਾਜਨ ਹੈ ਦੁਨੀਆ ਦਾ, ਇਹਦੇ 'ਚ ਕੋਈ ਫੇਅਰਨੈਸ ਨਹੀਂ ਹੈ, ਪਰ ਕੁਦਰਤ ਦਾ ਇਹ ਰੂਲ ਹੈ, ਅਸੀਂ ਹੁਣ ਇਹਨੂੰ ਇਕਦਮ ਬਦਲ ਨਹੀਂ ਸਕਦੇ। ਜਿਵੇਂ ਨੇਪਾਲ ਚਾਈਨਾ ਨੂੰ ਡਿਕਟੇਟ ਨਹੀਂ ਕਰ ਸਕਦਾ, ਜਿਵੇਂ ਨੇਪਾਲ ਇੰਡੀਆ ਨੂੰ ਡਿਕਟੇਟ ਨਹੀਂ ਕਰ ਸਕਦਾ, ਜਾਂ ਭੂਟਾਨ ਚਾਈਨਾ ਨੂੰ ਡਿਕਟੇਟ ਨਹੀਂ ਕਰ ਸਕਦਾ, ਇਸੇ ਤਰ੍ਹਾਂ ਹੋਰ ਕੋਈ ਛੋਟਾ ਮੁਲਕ ਰਸ਼ੀਆ ਦੇ ਨਾਲ ਲੱਗਦਾ ਉਹਨੂੰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਸਾਡੀ ਵੀ ਹਕੀਕਤ ਹੈ ਕਿ ਕੋਈ ਛੋਟਾ ਮੁਲਕ ਜਾਂ ਜਿਹੜੀ ਇਕਾਨਮੀ ਸਾਡੇ ਵਾਂਗ ਉਨੀ ਪਾਵਰਫੁਲ ਨਾ ਹੋਏ, ਅਸੀਂ ਹੁਣ ਡਿਕਟੇਟ ਨਹੀਂ ਕਰ ਸਕਦੇ, ਸਾਨੂੰ ਇੱਕ ਖਾਸ ਤਰ੍ਹਾਂ ਦਾ ਬਣਾ ਕੇ ਰੱਖਣਾ ਪੈਣਾ ਬੈਲੈਂਸ, ਜਿਵੇਂ ਪ੍ਰਾਈਮ ਮਿਨਿਸਟਰ ਕਰ ਰਹੇ ਨੇ। ਪ੍ਰਾਈਮ ਮਿਨਿਸਟਰ ਆਪਣੀ ਗੱਲ ਕਰ ਵੀ ਰਹੇ ਨੇ ਪਰ ਕੋਈ ਬਹੁਤਾ ਜ਼ਿਆਦਾ ਭੜਕਾਊ ਗੱਲ ਵੀ ਨਹੀਂ ਕਰ ਰਹੇ। ਸੋ ਪੋਲਿਸੀ ਤਾਂ ਸਾਡੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ, ਪਰ ਸਾਡੇ ਜਿਨ੍ਹਾਂ ਦਾ ਕੁਛ ਜਾਣਾ ਨਹੀਂ ਆ ਉਹਨਾਂ ਨੇ ਬਹੁਤ ਨੁਕਸਾਨ ਕੀਤਾ, ਅਤੇ ਹੁਣ ਜਦੋਂ ਇਹ ਉੱਧਰੋਂ ਆ ਰਹੀਆਂ ਨੇ ਇਹਨਾਂ ਨਾਲ ਅਸੀਂ ਕਿਵੇਂ ਡੀਲ ਕਰਨਾ, ਇਹ ਇੱਕ ਬੜਾ ਚੈਲੰਜ ਹੈ ਹੁਣ ਇਹਦਾ। ਇਹਦੀ ਪ੍ਰਾਈਸ ਆਮ ਲੋਕਾਂ ਨੂੰ, ਜਿਹੜੇ ਸਾਡੇ ਦੋਸਤ ਟਰੈਕਿੰਗ 'ਚ ਨੇ ਉਹਨਾਂ ਨੂੰ, ਜਿਨ੍ਹਾਂ ਦੇ ਛੋਟੇ ਛੋਟੇ ਬਿਜ਼ਨਸ ਨੇ ਉਹਨਾਂ ਨੂੰ, ਹੁਣ ਉਹਨਾਂ ਨੂੰ ਇਹਦੇ ਨਾਲ ਡੀਲ ਕਰਨਾ ਪੈਣਾ। ਅਤੇ ਇਹਦੇ ਨਾਲ ਡੀਲ ਕਰਨ ਲਈ ਸਾਡੀ ਗਵਰਨਮੈਂਟ ਹੁਣ ਕੀ ਕਰ ਪਾਊਗੀ, ਕਿੰਨੀ ਕੁ ਹੈਲਪ ਕਰ ਪਾਏਗੀ। ਪ੍ਰਾਈਮ ਮਿਨਿਸਟਰ ਨੇ ਅੱਜ ਉਹਨਾਂ ਦੀ ਸਟੇਟਮੈਂਟ ਸ਼ੇਅਰ ਕਰਦੇ ਹਾਂ, ਅੱਗੇ ਇਸ ਗੱਲ ਨੂੰ ਅਕਨੋਲੇਜ ਕੀਤਾ ਕਿ ਮੁਸ਼ਕਿਲ ਸਮਾਂ ਅਤੇ ਔਰ ਸਾਨੂੰ ਇਹਦੇ ਨਾਲ ਇਹਦੇ ਚੋਂ ਲੰਘਣਾ ਪੈਣਾ।
2: ਦਿਸ ਇਜ਼ ਅ ਰਿਪੀਟਿਡ ਸ਼ੋਅ।
4: ਗੱਲਬਾਤ ਅਸੀਂ ਕਰ ਰਹੇ ਹਾਂ ਖਬਰਾਂ ਦੇ ਉੱਤੇ, ਵੰਸ਼ ਪ੍ਰਤਾਪ ਗਿੱਲ ਇਹਨਾਂ ਦਾ ਮੈਸੇਜ ਹੈ, ਬਹੁਤ ਬਹੁਤ ਸ਼ੁਕਰੀਆ। ਦੀਪ ਬਿਲਗਾ ਕਹਿ ਰਹੇ ਨੇ ਜੀ ਉਹ ਤਾਂ ਟੈਰਿਫ ਵਾਧੂ ਲੱਗੇਗਾ ਚੀਜ਼ਾਂ ਦੇ ਉੱਤੇ, ਤੇ ਫਿਰ ਸਰਕਾਰ ਦਾ ਜਿਹੜਾ ਟੈਕਸ ਹੈ ਉਹ ਵੀ ਵੱਧ ਜਾਏਗਾ, ਉਹਦੇ ਨਾਲ ਸਰਕਾਰ ਨੂੰ ਇਨਕਮ ਜ਼ਿਆਦਾ ਹੋਏਗੀ, ਤੇ ਕੀ ਫਿਰ ਸਰਕਾਰ ਉਹ ਲੋਕਾਂ ਦਾ ਟੈਕਸ ਵਾਪਸ ਮੋੜੇਗੀ? ਚੀਜ਼ਾਂ ਜਦੋਂ ਮਹਿੰਗੀਆਂ ਹੋਣਗੀਆਂ, ਮਹਿੰਗੀਆਂ ਚੀਜ਼ਾਂ ਤੇ ਸਰਕਾਰ ਦਾ ਟੈਕਸ ਜ਼ਿਆਦਾ। ਸੋ ਸਰਕਾਰ ਥੋੜੀ ਜਿਹੀ ਦਰਿਆ ਦਿਲੀ ਇਹ ਦਿਖਾ ਦੇ, ਅਮਰੀਕਾ ਵਾਲੇ ਨੇ ਤੇ ਸਾਡੇ ਤੇ ਕੀ ਤਰਸ ਕਰਨਾ ਸੀ, ਕਹਿੰਦੇ ਸਾਡੀ ਸਰਕਾਰ ਦੀ ਦਰਿਆ ਦਿਲੀ ਦਿਖਾ ਦੇ, ਤਰਸ ਕਰ ਲਏ ਜਿਹੜਾ ਉਹ ਟੈਕਸ ਹਰ ਚੀਜ਼ ਦੇ ਉੱਤੇ ਵਸੂਲਦੀ ਆ, ਸਾਡਾ ਟੈਕਸ ਜਾਂ ਸਾਨੂੰ ਵਾਪਸ ਦੇ ਦੇਵੇ ਜਾਂ ਨਾ ਲਾਏ। ਜੇ ਚੈਲੰਜ ਕਰ ਰਹੇ ਨੇ ਸਰਕਾਰ ਨੂੰ ਇਹ ਕਿ ਜੇ ਤੁਸੀਂ ਸੱਚੀ ਮੁੱਚੀ ਲੋਕਾਂ ਦੇ ਫਿਕਰਮੰਦ ਹੋ, ਐਵੇਂ ਫੜਾ ਨਾ ਮਾਰੋ, ਤਾਂ ਤੁਸੀਂ ਐਲਾਨ ਕਰੋ ਕਿ ਜਿਹੜੀਆਂ ਚੀਜ਼ਾਂ ਤੇ ਟੈਰਿਫ ਲੱਗਣਾ ਅਸੀਂ ਉਹਨਾਂ ਦੇ ਉੱਤੇ ਸੇਲ ਟੈਕਸ ਨਹੀਂ ਲਾਵਾਂਗੇ। ਬੜੀ ਵੈਲਿਡ ਗੱਲ ਹੈ ਜੀ ਤੁਹਾਡੀ। ਰਾਜਵੰਤ ਧਾਲੀਵਾਲ ਤੇ ਇਹਨਾਂ ਦਾ ਕਮੈਂਟ ਹੈ, ਅਮਨ ਕਹਿੰਦੇ ਨੇ ਜੀ ਅੱਜ ਨਵਾਂ ਆਈਫੋਨ ਲਾਂਚ ਹੋਣਾ ਤੇ ਕੈਨੇਡਾ ਚ ਕਹਿੰਦੇ ਜੀ ਸਭ ਤੋਂ ਵੱਧ ਵਿਕਣਾ। ਚਲੋ ਦੇਖਦੇ ਹਾਂ ਜੀ, ਇੰਟਰਸਟਿੰਗ ਗੱਲ ਹੋਏਗੀ ਇਹ। ਤੇ ਤਰੁਣ ਧਿਮਾਨ ਕਹਿੰਦੇ ਨੇ ਜੀ ਕਿ ਜਿਹੜਾ ਇਹ ਅਮੈਰੀਕਨ ਕੰਪਨੀ ਦੇ ਉੱਤੇ ਕੰਪਲੀਟ ਬੈਨ ਨਹੀਂ ਹੈ ਇੱਥੇ, ਤੇ ਕੁਛ ਰਿਸਟ੍ਰਿਕਸ਼ਨਸ ਨੇ, ਕੁਛ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਤੁਹਾਨੂੰ ਫੋਲੋ ਕਰਨਾ ਪੈਂਦਾ। ਤੇ ਗੁਰਿੰਦਰ ਮਾਨ ਕਹਿੰਦੇ ਨੇ ਜੀ ਕਿ ਹੁਣ ਫੋਰਡ ਸਾਹਿਬ ਨੂੰ ਅੱਗੇ ਕਰ ਦੇਣਾ ਚਾਹੀਦਾ ਵੀ ਤੁਸੀਂ ਡੀਲ ਕਰੋ ਟਰੰਪ ਨਾਲ, ਕਿਉਂਕਿ ਉਹਨਾਂ ਕਰਕੇ ਇਹ ਡੀਲ ਖਰਾਬ ਹੋਈ ਹੈ। ਜਿਹੜੀ ਵੀ ਡੀਲ ਹੋ ਰਹੀ ਸੀ ਸਰਕਾਰ ਦੀ, ਉਹ ਫੋਰਡ ਦੇ ਪੈਰੀਂ ਖਤਮ ਖਰਾਬ ਹੋਈ, ਤੇ ਫੋਰਡ ਨੂੰ ਕਹੋ ਵੀ ਤੂੰ ਹੀ ਹੁਣ ਡੀਲ ਕਰੇ ਹੀ ਤਾਂ ਚਾਹੁੰਦੇ ਨੇ ਕਿ ਮੈਨੂੰ ਅੱਗੇ ਆਉਣ ਦਿਓ, ਪ੍ਰਾਈਮ ਮਿਨਿਸਟਰ ਤਾਂ ਮੈਂ ਬਣਨਾ ਹੁਣ ਅੱਗੇ। ਤੇ ਪਰਮ ਕਹਿੰਦੇ ਨੇ ਜੀ ਸਾਡੀ ਜਿਹੜੀ ਗਵਰਨਮੈਂਟ ਹੈ ਬੜੇ ਵਧੀਆ ਤਰੀਕੇ ਨਾਲ ਹੈਂਡਲ ਕਰਦੀ ਹੈ ਸਿਚੁਏਸ਼ਨ ਨਾਲ। ਤੇ ਕਹਿੰਦੇ ਜੀ ਮੇਰੇ ਓਪੀਨੀਅਨ ਮੁਤਾਬਕ ਜਿਹੜੇ ਹੁਣ ਟਰੰਪ ਤੋਂ ਪੀੜਿਤ ਮੁਲਕ ਨੇ ਉਹਨਾਂ ਨੂੰ ਇਹ ਚਾਹੀਦਾ ਕਿ ਦੁਬਾਰਾ ਐਪਸਟੀਨ ਫਾਈਲ ਦੀ ਗੱਲ ਕਰਨੀ ਸ਼ੁਰੂ ਕਰ ਦੇਣ। ਪਰ ਪ੍ਰੋਬਲਮ ਹੈ ਐਪਸਟੀਨ ਨੇ ਜਿਹੜੇ ਸਾਰੇ ਪਾਸੇ ਹੀ ਕਾਣੇ ਕੀਤੇ ਹੋਏ ਨੇ, ਕੋਈ ਬਚਿਆ ਨਹੀਂ ਹੋਇਆ ਉਸ ਤੋਂ। ਗੱਲ ਤੁਹਾਡੀ ਸਹੀ ਹੈ, ਪਰ ਇਹਨਾਂ ਨੇ ਬੜੀ ਇਹ ਕੰਸਪੀਰੇਸੀ ਹੈ। ਇਹੀ ਤੇ ਗੱਲ ਅਸੀਂ ਕਰ ਰਹੇ ਸੀ ਕਿ ਜਿਹੜੇ ਪਾਵਰਫੁਲ ਨੇ, ਦੁਨੀਆਂ ਨੂੰ ਕੰਟਰੋਲ ਕਰ ਰਹੇ ਸ਼ੈਤਾਨੀ ਤਾਕਤਾਂ, ਉਹ ਇੰਨੀਆਂ ਪਾਵਰਫੁਲ ਨੇ ਕਿ ਇਸ ਵੇਲੇ ਦੂਸਰੇ ਮੁਸ਼ਕਲ ਹੈ। ਹੁਣ ਦਵਾਈ ਦਿੱਤੀ ਇਹਨਾਂ ਨੇ ਐਪਸਟੀਨ ਫਾਈਲਸ, ਮੁੜ ਕੇ ਕੋਈ ਗੱਲ ਹੀ ਨਹੀਂ ਹੋਈ ਰਹੀ, ਕਿਸੇ ਪਾਸੇ ਕੋਈ ਗੱਲ ਨਹੀਂ ਹੋ ਰਹੀ। ਔਰ ਸ਼ਰੇਆਮ ਇਹ ਇੱਕ ਧੱਕਾ ਕਿ ਜੋ ਕੁਛ ਕ੍ਰਾਈਮ ਉੱਥੇ ਹੋਏ ਉਹਦਾ ਹਿਸਾਬ ਕਿਤਾਬ ਤੇ ਕੀ ਹੋਣਾ। ਇਹ ਜਿਹੜਾ ਸੋ ਕਾਲਡ ਸਾਡਾ ਮੀਡੀਆ ਕਹਿੰਦੇ ਅਸੀਂ ਕਾਰਪੋਰੇਟ ਮੀਡੀਆ, ਜਿਹੜਾ ਹਿਊਮਨ ਰਾਈਟਸ ਤੇ ਹੋਰ ਤੇ ਪਤਾ ਨਹੀਂ ਕੀ ਦੀਆਂ ਸਟੋਰੀਆਂ ਛਾਪਤਾ, ਸਾਰੇ ਚੁੱਪ ਨੇ। ਹੁਣ ਕਿੱਥੇ ਗਈਆਂ ਐਪਸਟੀਨ ਫਾਈਲਸ, ਚਾਹੇ ਅਮੈਰੀਕਨ ਮੀਡੀਆ ਚਾਹੇ ਸਾਡਾ ਕੈਨੇਡੀਅਨ ਮੀਡੀਆ ਵੀ ਹੈ, ਐਵੇਂ ਸਭ ਮਤਲਬ ਗੱਲਾਂ ਬਣਾਈਆਂ। ਮਨਦੀਪ ਕੌਰ ਕਹਿੰਦੇ ਨੇ ਜੀ ਕਿ ਟਰੰਪ ਦੀ ਈਗੋ ਹਰਟ ਹੋ ਗਈ ਹੈ ਜੋ ਕੈਨੇਡਾ ਨੇ, ਟਰੰਪ ਇਹ ਸੋਚਦਾ ਕਿ ਸਾਨੂੰ ਕੌਣ ਚੈਲੰਜ ਕਰ ਸਕਦਾ, ਔਰ ਉਹ ਵੀ ਕੈਨੇਡਾ। ਅਤੇ ਇਸ ਕਰਕੇ ਮਨਦੀਪ ਕੌਰ ਕਹਿੰਦੇ ਨੇ ਜੀ ਸਾਨੂੰ ਆਪਣੇ ਪ੍ਰਾਈਮ ਮਿਨਿਸਟਰ ਦੀ ਅਤੇ ਆਪਣੇ ਮੁਲਕ ਦੀ ਸਪੋਰਟ ਕਰਨੀ ਚਾਹੀਦੀ ਹੈ। ਤੇ ਸੁਰਿੰਦਰ ਕਹਿੰਦੇ ਨੇ ਜੀ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਸੇਲ ਟੈਕਸ ਨੇ 13% ਲੱਗਦਾ, ਇਹਨੂੰ ਘਟਾ ਕੇ 5% ਕਰ ਦੇਵੇ ਕਰੰਟ ਸਿਚੁਏਸ਼ਨ ਨੂੰ ਦੇਖਦੇ ਹੋਏ ਸਾਰੀਆਂ ਆਈਟਮ ਦੇ ਉੱਤੇ, ਤਾਂ ਕਿ ਲੋਕਾਂ ਨੂੰ ਥੋੜ੍ਹਾ ਬਹੁਤ ਸਾਹ ਆਏ। ਅਤੇ ਕੁਲਵੀਰ ਰੰਧਾਵਾ ਹੋਰਾਂ ਨੇ ਵੀ ਕਿਹਾ ਜੇ ਸਰਕਾਰ ਨੂੰ ਫਿਕਰ ਹੋਏ ਤੇ ਫਿਰ ਪੋਲੀਟੀਸ਼ੀਅਨ 5 ਲੱਖ ਦੀ ਕੀ ਲੈਣ, ਮੈਂ ਤਾਂ ਪੜ੍ਹਿਆ ਨਹੀਂ ਗਿਆ ਜੋ ਤੁਸੀਂ ਲਿਖਿਆ। ਅਤੇ ਜਸਵੰਤ ਸਿੰਘ ਕਹਿੰਦੇ ਨੇ ਜੀ ਕਿ ਫਿਕਰਮੰਦੀ ਦੀ ਗੱਲ ਹੈ ਕਿ ਟੈਰਿਫਸ ਕਰਕੇ ਜੋ ਕੀਮਤ ਵਧੇਗੀ ਉਹ ਟੈਰਿਫ ਖੱਟਣ ਤੋਂ ਬਾਅਦ ਵੀ ਘਟੇਗੀ ਨਹੀਂ ਉਹਨਾਂ ਦੀ ਕੀਮਤ, ਅਤੇ ਆਮ ਬੰਦਾ ਉਸਦੀ ਪ੍ਰਾਈਸ ਪੇ ਕਰੇਗਾ। ਸਕੈਮ ਹੈ ਸਾਰਾ ਸਿਸਟਮ। ਚਲੋ ਜੀ ਅੱਗੇ ਚੱਲਦੇ ਹਾਂ, ਅਤੇ ਅੱਗੇ ਇਹੀ ਟ੍ਰੇਡ ਵਾਰ ਦੀਆਂ ਖਬਰਾਂ ਨੇ। US ਦੇ ਟ੍ਰੇਡ ਰਿਪ੍ਰਜੈਂਟੇਟਿਵ ਨੇ ਜੈਮੀ ਐਸਨ ਗਰੀਅਰ, ਉਹਨੇ ਇਹ ਕਿਹਾ ਕਿ ਜਿਹੜੀ ਇਹ ਟ੍ਰੇਡ ਵਾਰ ਸ਼ੁਰੂ ਹੋਈ ਕੈਨੇਡਾ ਅਤੇ US 'ਚ, ਇਹਦਾ ਜਿੰਮਾ ਕੈਨੇਡਾ ਦੇ ਸਿਰ ਹੈ, ਕੈਨੇਡਾ ਇਹਦੇ ਲਈ ਜ਼ਿੰਮੇਵਾਰ ਹੈ, ਇਹਦਾ ਦੋਸ਼ ਕੈਨੇਡਾ ਨੂੰ ਦੇਣਾ ਬਣਦਾ। ਤੇ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਕੈਨੇਡਾ ਨੇ ਜਿਵੇਂ ਅਮੈਰੀਕਨ ਐਕਸਪੋਰਟਸ ਨਾਲ ਡਿਸਕ੍ਰਿਮੀਨੇਟ ਕੀਤਾ ਜਾਂ ਕਰਦਾ ਰਿਹਾ, ਤੇ ਜਿਸ ਤਰ੍ਹਾਂ ਦੀ ਸੈਂਸਲੈਸ, ਇਹ ਵਰਡ ਨੇ ਉਹਦੇ, ਸੈਂਸਲੈਸ ਰਿਟੈਲੀਏਸ਼ਨ ਕੈਨੇਡਾ ਨੇ ਕੀਤੀ, ਉਹਦਾ ਇਹ ਨੈਚੁਰਲ ਕਹਿੰਦੇ ਕੌਨਸੀਕੁਐਂਸ ਸੀਗੇ। ਇਹ ਹੋਣਾ ਹੀ ਸੀ, ਜੇ ਉਹਨਾਂ ਨੇ ਕੀਤਾ ਤੇ ਸਾਨੂੰ ਕਰਨਾ ਹੀ ਪਏਗਾ ਸੀ, ਕਿਉਂ ਨਹੀਂ ਕਰਾਂਗੇ, ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਕੀਤੀਆਂ ਨੇ। ਪਰ ਪ੍ਰੋਬਲਮ ਹੈ ਵੀ ਇਹਦੀ ਸ਼ੁਰੂਆਤ, ਜੇ ਕੋਈ ਜੇਮੀ ਐਸ ਨੂੰ ਪੁੱਛਣ ਵਾਲਾ ਹੋਏ ਕਿ ਇਹਦੀ ਸ਼ੁਰੂਆਤ ਕਿਹਨੇ ਕੀਤੀ, ਟੈਰਿਫ ਤੇ ਟਰੰਪ ਨੇ ਸ਼ੁਰੂ ਕੀਤੇ, ਤੁਸੀਂ ਸ਼ੁਰੂ ਕੀਤੇ, ਕੈਨੇਡਾ ਨੇ ਤੇ ਰਿਟੈਲੀਏਟ ਕੀਤਾ, ਤੇ ਜਦੋਂ ਹੁਣ ਰਿਟੈਲੀਏਟ ਕੀਤਾ ਤੇ ਹੁਣ ਤੁਹਾਡੀ ਈਗੋ ਹਰਟ ਹੋ ਗਈ ਹੈ, ਤੇ ਹੁਣ ਤੁਸੀਂ ਬਰਾਬਰ ਦੇ ਲਾ ਰਹੇ ਹੋ। ਤੇ ਇਹ ਠੀਕ ਹੈ ਕਿ ਚਲੋ ਸਾਡੀਆਂ ਗਵਰਨਮੈਂਟ ਨੇ ਪਾਸਟ ਬਹੁਤ ਗਲਤੀਆਂ ਕੀਤੀਆਂ ਹੋਣਗੀਆਂ, ਤੇ ਪਰ ਇਹ ਕਹਿਣਾ ਕਿ ਟ੍ਰੇਡ ਵਾਰ ਕੈਨੇਡਾ ਨੇ ਸ਼ੁਰੂ ਕੀਤੀ ਹੈ, ਇਹ ਮਤਲਬ ਹੁਣ ਗਰੀਅਰ ਕਹਿ ਸਕਦਾ, ਕਿਉਂਕਿ ਉਹ ਅਮੈਰੀਕਾ ਦਾ ਟ੍ਰੇਡ ਰਿਪ੍ਰੈਜੈਂਟੇਟਿਵ ਹੈ। ਅਦਰਵਾਈਜ਼ ਜੇ ਕੁਛ ਨੂੰ ਪੁੱਛਣ ਵਾਲਾ ਹੋਵੇ ਤੇ ਇਹ ਸ਼ੁਰੂਆਤ ਕੈਨੇਡਾ ਨੇ ਕਿਵੇਂ ਕੀਤੀ ਹੈ, ਸ਼ੁਰੂਆਤ ਤੇ ਤੁਸੀਂ ਕੀਤੀ, ਕੈਨੇਡਾ ਤਾਂ ਸਿਰਫ ਇਹੀ ਹੈ ਕਿ ਤੁਹਾਡੇ ਜਾਲ ਚ ਫਸ ਗਿਆ, ਤੇ ਹੁਣ ਅੱਗੇ ਅੱਗੇ ਅੱਗੇ ਅੱਗੇ ਅਸੀਂ ਹੁਣ ਤੁਸੀਂ ਹੋਰ ਲਾ ਦੋਗੇ, ਫਿਰ ਅਸੀਂ ਹੋਰ ਲਾ ਦਾਂਗੇ, ਤੇ ਇਹ ਹੁਣ ਕਿੱਥੇ ਤੱਕ ਜਾਏਗੀ ਇਹ ਹੁਣ ਪਤਾ ਨਹੀਂ ਹੈ। ਇਸ ਸਾਰੀ ਸਿਚੁਏਸ਼ਨ ਦੇ ਉੱਤੇ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦਾ ਕਮੈਂਟ ਵੀ ਆਇਆ, ਜਿਹਦੇ ਚ ਉਹਨਾਂ ਨੇ ਵੀਡੀਓਜ਼ ਵਗੈਰਾ ਉਹਨਾਂ ਨੇ ਕੁਝ ਜਾਰੀ ਕੀਤੇ ਕੱਲ, ਤੇ ਉਹ ਕਹਿ ਰਹੇ ਸੀਗੇ ਕਿ ਜੇ ਅਸੀਂ ਅਮੈਰੀਕਾ ਤੋਂ ਪਾਸਾ ਵੱਟਣਾ, ਮੈਂ ਅਮੈਰੀਕਾ ਤੇ ਆਪਣੀ ਡਿਪੈਂਡੈਂਸ ਘਟਾਉਣੀ ਹੈ, ਤਾਂ ਇਹ ਸਾਰਾ ਕੁਝ ਵਿਲ ਕਮ ਐਟ ਏ ਕੋਸਟ, ਇਹਦੀ ਪ੍ਰਾਈਸ ਪੇ ਕਰਨੀ ਪਏਗੀ ਇਹਦਾ ਇੱਕ ਵਾਰ, ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਚੋਂ ਨਿਕਲਦੇ ਹੋ ਤਾਂ ਉਨੀ ਦੇਰ ਉਹ ਇੱਕ ਪ੍ਰੋਸੈਸ, ਜਿੰਨੀ ਦੇਰ ਨਿਕਲ ਰਹੇ ਹੋ ਤੇ ਥਿਲਜੁਲ ਹੋਏਗੀ, ਨੁਕਸਾਨ ਹੋਏਗਾ, ਤਕਲੀਫ ਹੋਏਗੀ, ਉਹ ਇਹਦੀ ਕੋਸਟ ਹੈ। ਪਰ ਜੇ ਅਸੀਂ ਕਹਿੰਦੇ ਨਹੀਂ ਕਰਦੇ ਤਾਂ ਸਿਚੁਏਸ਼ਨ ਇਸ ਤੋਂ ਜ਼ਿਆਦਾ ਖਰਾਬ ਹੋ ਸਕਦੀ ਹੈ, ਵੀ ਜੇ ਅਸੀਂ ਇਹ ਨਾ ਕਰੀਏ ਤਾਂ ਹਾਲਾਤ ਹੋਰ ਜ਼ਿਆਦਾ ਖਰਾਬ ਹੋਣਗੇ। ਸੋ ਇਸ ਕਰਕੇ ਸਾਡੇ ਸਾਹਮਣੇ ਰਸਤਾ ਇਹੀ ਹੈ ਕਿ ਅਸੀਂ ਡਿਪੈਂਡੈਂਸ ਘਟਾਈਏ, ਪਰ ਘਟਾਉਂਦਿਆਂ ਘਟਾਉਂਦਿਆਂ ਤਕਲੀਫ ਹੋਣੀ ਹੈ, ਅਤੇ ਤਕਲੀਫ ਉਸਦੀ ਪ੍ਰਾਈਸ ਹੈ ਜੋ ਸਾਨੂੰ ਪੇ ਕਰਨੀ ਪੈਣੀ। ਇਹ ਵੀਡੀਓ ਉਹਨਾਂ ਨੇ ਰਿਲੀਜ਼ ਕੀਤੇ ਜਿਹਦੇ 'ਚ ਉਹਨਾਂ ਨੇ ਇਹ ਜਿਹੜੇ ਸਾਡੇ ਅਸੀਂ ਰਿਟੈਲੀਏਟ ਕੀਤਾ ਉਹਨੂੰ, ਉਸ ਆਰਗੂਮੈਂਟ ਨੂੰ ਉਹਨਾਂ ਨੇ ਪੇਸ਼ ਕੀਤਾ, ਅਤੇ ਔਰ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਟਰੰਪ ਦੀਆਂ ਪ੍ਰੋਟੈਕਸ਼ਨਿਸਟ ਟ੍ਰੇਡ ਪੋਲਿਸੀਜ਼ ਨੇ ਉਹਦੇ ਜਵਾਬ 'ਚ ਕੈਨੇਡਾ ਨੇ ਜੋ ਰਿਸਪੋਂਸ ਦਿੱਤਾ ਉਹਨੂੰ ਜਸਟੀਫਾਈ ਕਰਦਿਆਂ ਉਹਨੇ ਕਿਹਾ ਕਿ ਅਸੀਂ ਇੱਕ ਤਾਂ ਦੂਸਰੇ ਕੰਟਰੀਜ਼ ਨਾਲ ਆਪਣਾ ਟ੍ਰੇਡ ਵਧਾ ਰਹੇ ਹਾਂ, ਡਾਇਵਰਸੀਫਾਈ ਕਰ ਰਹੇ, ਤਾਂ ਕਿ ਇਹ ਨਾ ਕਿ ਇੱਕੋ ਕੰਟਰੀ ਨਾਲ ਸਾਡਾ ਟ੍ਰੇਡ ਹੋਏ, ਜਿਵੇਂ ਹੁਣ ਅਸੀਂ 70% ਜਿਵੇਂ ਕਿਹਾ ਜਾਂਦਾ ਸਾਡੀਆਂ ਐਕਸਪੋਰਟਸ US 'ਚ ਨੂੰ ਨੇ, ਅਤੇ US ਵਾਲਾ ਜੀ ਕਹਿ ਦੇਣ ਕਿ ਅਸੀਂ ਨਹੀਂ ਲੈਣੀ ਹੈ ਅਤੇ ਅਸੀਂ ਤਾਂ ਖਾਲੀ ਹੋ ਗਏ ਫਿਰ ਬੈਠ ਗਏ। ਸੋ ਇਹ ਜਿਹੜੀ ਪੋਲਿਸੀ ਸੀ ਇੰਨੀ ਡਿਪੈਂਡੈਂਸ, ਉਹਦੀ ਬਜਾਏ ਅਸੀਂ ਦੂਸਰੇ ਕੰਟਰੀਜ਼ ਨਾਲ ਸੰਬੰਧ ਆਪਣੇ ਵਧਾ ਰਹੇ ਹਾਂ, ਅਤੇ ਇਸੇ ਤਰ੍ਹਾਂ ਅਸੀਂ ਆਪਣੀ ਡੋਮੈਸਟਿਕ ਕਪੈਸਿਟੀ ਜਿਹੜੀ ਮੁਲਕ ਦੇ ਅੰਦਰ ਉਹਦੇ ਵੱਲ ਵੀ ਅਸੀਂ ਧਿਆਨ ਨਹੀਂ ਦਿੱਤਾ, ਉਹ ਅਸੀਂ ਬਿਲਡ ਕਰ ਰਹੇ ਹਾਂ। ਅਤੇ ਇਹ ਸਾਰਾ ਕੁਛ ਉਹ ਕਹਿੰਦੇ ਸੀ ਕਿ ਇਹ ਈਜ਼ੀ ਨਹੀਂ ਹੋਏਗਾ, ਇਹ ਸਾਰਾ ਕੁਛ ਇਹਦੀ ਇੱਕ ਕੋਸਟ ਹੋਏਗੀ, ਦੇਰ ਇਜ਼ ਆਲਵੇਜ਼ ਏ ਕੋਸਟ ਟੂ ਐਕਸ਼ਨ, ਅਤੇ ਪਰ ਜੇ ਅਸੀਂ ਕੁਛ ਵੀ ਨਾ ਕਰੀਏ ਉਹਦੇ ਨਾਲੋਂ ਇਹ ਬਿਹਤਰ ਸਿਚੁਏਸ਼ਨ ਹੈ। ਅਤੇ ਔਰ ਕਹਿੰਦੇ ਸੀ ਕਿ ਜਿਹੜਾ ਇਹ ਪੋਲਿਸੀਜ਼ ਨੇ ਜਿਹੜੀਆਂ ਤੇ ਅਸੀਂ ਚੱਲ ਰਹੇ ਹਾਂ, ਇਹਨਾਂ ਦਾ ਗੋਲ ਹੈ ਕੈਨੇਡਾ ਨੂੰ ਮਜ਼ਬੂਤ ਬਣਾਉਣਾ, ਹੋਰ ਰਿਜ਼ੀਲੀਅੰਟ ਬਣਾਉਣਾ, ਤਾਂ ਕਿ ਕੋਈ ਹੋਰ ਕੰਟਰੀ ਸਾਨੂੰ ਇਸ ਤਰ੍ਹਾਂ ਹੋਸਟੇਜ ਨਾ ਬਣਾ ਸਕੇ, ਸਾਨੂੰ ਬੰਦੀ ਨਾ ਬਣਾ ਸਕੇ, ਅਤੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਅਤੇ ਔਰ ਦੂਜੇ ਪਾਸੇ ਫਿਰ ਜਿਹੜੇ ਕੰਜ਼ਰਵੇਟਿਵ ਨੇ ਉਹਨਾਂ ਨੇ ਵੀ ਆਪਣਾ ਮੰਗ ਕੀਤੀ ਦੁਬਾਰਾ ਫਿਰ ਕਿ ਜੋ ਡੀਲ ਕੈਨੇਡਾ ਦੀ US ਨਾਲ ਚੱਲ ਰਹੀ ਸੀ, ਜੋ ਆਫਰ ਸੀ ਕੈਨੇਡਾ ਕੋਲ ਜਿਹਨੂੰ ਰਿਜੈਕਟ ਕੀਤਾ ਸਾਡੀ ਸਰਕਾਰ ਨੇ, ਸਰਕਾਰ ਉਹਦੇ ਡਾਕੂਮੈਂਟ ਦਿਖਾਏ, ਉਹ ਦੱਸੇ, ਪਤਾ ਤਾਂ ਲੱਗੇ ਤੁਸੀਂ ਕੀ ਰਿਜੈਕਟ ਕਰਕੇ ਆਏ ਹੋ, ਕੀ ਚੀਜ਼ ਸੀ ਜਿਹੜੀ ਤੁਸੀਂ ਨਹੀਂ ਮੰਨੀ। ਅਤੇ ਮਾਰਕਾਰ ਆਪਣੇ ਪੀਅਰ ਪੋਇਲੀਅਫ ਦੀ ਜੋ ਸਟੇਟਮੈਂਟ ਹੈ ਉਹ ਕਹਿੰਦੇ ਜੀ ਅਸੀਂ ਇਹ ਸਮਝਦੇ ਹਾਂ ਕਿ ਟਰੰਪ ਨਾਲ US ਪ੍ਰੈਜ਼ੀਡੈਂਟ ਨਾਲ ਨੈਗੋਸ਼ੀਏਟ ਕਰਨਾ ਕੋਈ ਆਸਾਨ ਨਹੀਂ ਹੈ, ਪਰ ਸਾਰਿਆਂ ਨੂੰ ਯੂਨਾਈਟਿਡ ਰੱਖਣ ਦਾ ਅਤੇ ਸਾਰੇ ਅਸੀਂ ਸੇਮ ਡਾਇਰੈਕਸ਼ਨ 'ਚ ਹੋਈਏ, ਇਸ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਸਾਡੇ ਨਾਲ ਸ਼ੇਅਰ ਤੇ ਕਰੋ, ਪਤਾ ਲੱਗੇ ਪਾਰਲੀਮੈਂਟ ਨੂੰ ਕਿ ਤੁਸੀਂ ਕੀ ਰਿਜੈਕਟ ਕਰਕੇ ਆਏ ਹੋ। ਅਤੇ ਉਹ ਕਹਿੰਦੇ ਜੀ, ਹੈਰਾਨੀ ਦੀ ਗੱਲ ਹੈ ਕਿ ਇਹ ਜਿਹੜੀ ਡੀਲ ਹੈ ਜਿਹੜੀ ਹੋਣੀ ਸੀ, ਉਹ ਜੇ ਕਿਸੇ ਨੇ ਨਹੀਂ ਦੇਖੀ, ਉਹਨੇ ਕੈਨੇਡੀਅਨ ਲੋਕ, ਆਮ ਲੋਕ, ਅਤੇ ਉਹ ਡਿਜ਼ਰਵ ਕਰਦੇ ਨੇ ਕਿ ਉਹ ਦੇਖਣ ਅਤੇ ਜੱਜ ਕਰ ਸਕਣ ਕਿ ਅਸੀਂ ਕਿਸ ਚੀਜ਼ ਲਈ ਫਾਈਟ ਕਰ ਰਹੇ ਸੀ ਅਤੇ ਕਿਸ ਚੀਜ਼ ਦੇ ਖਿਲਾਫ ਫਾਈਟ ਕਰ ਰਹੇ ਸੀ। ਸਾਡਾ ਵੈਲ ਡੈਮੋਕ੍ਰੈਟਿਕ ਰਾਈਟ ਹੈ ਇਹੀ ਜਾਣਨਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਪ੍ਰਾਈਮ ਮਿਨਿਸਟਰ ਦੇ ਜੋ ਬਿਆਨ ਨੇ ਉਹਨਾਂ ਦੇ ਜਵਾਬ 'ਚ ਜਾਂ ਉਹਨਾਂ ਦੇ ਰਿਐਕਸ਼ਨ 'ਚ। ਅਤੇ ਉਹ ਕਹਿੰਦੇ ਜੀ, ਪ੍ਰਾਈਮ ਮਿਨਿਸਟਰ ਮੁਸ਼ਕਿਲ ਸਮੇਂ ਦੀ ਗੱਲ ਕਰ ਰਹੇ ਨੇ, ਮੁਸ਼ਕਿਲ ਸਮਾਂ 'ਤੇ ਕਹਿੰਦੇ ਹੈ ਹੀ 2.2 million ਲੋਕ ਫੂਡ ਬੈਂਕ ਯੂਜ਼ ਕਰ ਰਹੇ ਨੇ, ਲੋਕ ਆਪਣੀਆਂ ਮੌਰਗੇਜਸ ਦੇ ਉੱਤੇ ਡਿਫਾਲਟ ਕਰ ਰਹੇ ਨੇ, ਛੋਟੇ ਛੋਟੇ ਬਿਜ਼ਨਸ ਬੰਦ ਹੋ ਰਹੇ ਨੇ, ਅਤੇ ਲੋਕ ਨੇ ਜਿਹੜੇ ਘਰ ਨਹੀਂ ਅਫੋਰਡ ਕਰ ਰਹੇ, ਅਤੇ ਹੋਰ ਹੁਣ ਮਤਲਬ ਟਫ ਤੇ ਸਮਾਂ ਹੈ ਹੀ ਹੈ। ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਪਾਰਲੀਮੈਂਟ ਖੋਲ੍ਹੋ, ਡੀਲ ਦੀਆਂ ਡੀਟੇਲਸ ਰਿਲੀਜ਼ ਕਰੋ, ਅਤੇ ਜਿਹੜੀਆਂ ਫੈਮਿਲੀਜ਼ ਨੂੰ, ਸਮਾਲ ਬਿਜ਼ਨਸ ਨੂੰ ਕੋਈ ਕੋਸਟ ਪਈ ਹੈ ਸਾਰੇ ਚੱਕਰ ਦੀ, ਉਹ ਦੱਸੋ ਜੋ ਪ੍ਰਾਈਸ ਉਹ ਪੇ ਕਰ ਰਹੇ ਨੇ, ਅਤੇ ਆਪਣੀਆਂ ਜੋਬਸ ਨੂੰ ਅਤੇ ਲੋਕਾਂ ਦੇ ਪੈਸੇ ਨੂੰ ਬਚਾਓ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਅਤੇ ਦੂਜੇ ਪਾਸੇ ਜੋ ਐਲਬਰਟਾ ਦੇ ਫਾਰਮਰ ਪ੍ਰੀਮੀਅਰ ਨੇ ਜੇਸਨ ਕੈਨੀ, ਉਹਨਾਂ ਨੇ ਪ੍ਰਾਈਮ ਮਿਨਿਸਟਰ ਦੇ ਜੋ ਵੀਡੀਓ ਆਏ ਉਹਨਾਂ ਦੀ ਤਾਰੀਫ ਕੀਤੀ। ਉਹਨਾਂ ਕਿਹਾ ਕਿ ਇਹਨਾਂ ਦੀ ਟੋਨ ਅੱਛੀ ਟੋਨ ਹੈ, ਪ੍ਰਾਈਮ ਮਿਨਿਸਟਰ ਜੋ ਗੱਲ ਕਰ ਰਹੇ ਨੇ। ਕਹਿੰਦੇ ਜੀ, ਮੈਂ ਉਹਨਾਂ ਦੀ ਹਰ ਪੋਲਿਸੀ ਅਪਰੋਚ ਨਾਲ ਸਹਿਮਤ ਨਹੀਂ ਹਾਂ, ਜਿਵੇਂ ਚਾਈਨਾ ਨਾਲ ਜਿਸ ਤਰ੍ਹਾਂ ਦੀ ਅਪਰੋਚ ਉਹ ਲੈ ਰਹੇ ਨੇ, ਅਤੇ ਪਰ ਜੋ ਕੁਛ ਵਾਈਟ ਹਾਊਸ ਵੱਲੋਂ ਆ ਰਿਹਾ ਉਹਦੇ ਮੁਕਾਬਲੇ 'ਤੇ ਇਹ ਬੜੀ ਪੋਜ਼ਿਟਿਵ ਅਪਰੋਚ ਹੈ ਜਿਹੜੀ ਸਾਡੀ ਗਵਰਨਮੈਂਟ ਲੈ ਰਹੀ ਹੈ ਜਾਂ ਪ੍ਰਾਈਮ ਮਿਨਿਸਟਰ ਲੈ ਰਹੇ ਨੇ।
5: ਦਿਸ ਇਜ਼ ਅ ਰਿਪੀਟਿਡ ਸ਼ੋ।
4: ਗੱਲਬਾਤ ਅਸੀਂ ਕਰ ਰਹੇ ਹਾਂ ਖਬਰਾਂ ਦੇ ਉੱਤੇ, ਅਤੇ ਤੁਹਾਡੇ ਕਮੈਂਟਸ ਦੇ ਵਿੱਚ ਨਰਿੰਦਰ ਹੋਰਾਂ ਦਾ ਕਮੈਂਟ ਹੈ, ਮੇ ਬੀ ਇਹ ਐਪਸਟੀਨ ਵਾਲੀ ਜਿਹੜੀ ਗੱਲ ਚੱਲੀ ਸੀ ਉਸ ਦੇ ਉੱਤੇ ਕਰ ਰਹੇ ਨੇ ਕਿ ਕਹਿੰਦੇ ਜੀ, ਕੁਛ ਕੰਟਰੀ ਮੇ ਬੀ ਰਿਲਕਟੈਂਟ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹ ਉਹਨਾਂ ਐਸੋਸੀਏਟ ਹੋਣ ਸਕੈਂਡਲ ਨਾਲ, ਸਪੈਸ਼ਲੀ ਜੇ ਉਹਨਾਂ ਦੇ ਸਿਟੀਜ਼ਨ ਅਫੀਸ਼ਲ ਜਾਂ ਇੰਸਟੀਟਿਊਸ਼ਨ ਦਾ ਉਹਦੇ 'ਚ ਜ਼ਿਕਰ ਹੋਏ। ਪਰ ਕਹਿੰਦੇ ਜੀ, ਸਾਇਲੈਂਸ, ਇਕੱਲੀ ਸਾਇਲੈਂਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਗਵਰਨਮੈਂਟ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਤਾ ਨਹੀਂ ਹੁਣ ਕਿਸ ਕੰਟਰੀ ਬਾਰੇ ਕਮੈਂਟ ਕਰ ਰਹੇ ਨੇ, ਅਤੇ ਰਾਜੀਵ ਜੀ ਕਹਿ ਰਹੇ ਨੇ ਜੀ ਕਿ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਕੰਟਰੀ ਨੇ, ਚਾਹੇ ਕੈਨੇਡਾ ਚਾਹੇ US, ਉਹਨਾਂ ਨੇ ਆਪਣੇ ਨੈਗੋਸ਼ੀਏਸ਼ਨ ਜਿਹੜੇ ਡਾਕੂਮੈਂਟ ਨੇ ਪਬਲਿਕਲੀ ਓਪਨ ਨਹੀਂ ਕੀਤੇ। ਜਨਰਲੀ ਵੈਸੇ ਆਮ ਕਰਕੇ ਵੈਸੇ ਟ੍ਰੇਡ ਦੇ ਵਿੱਚ ਚੰਗੀ ਪ੍ਰੈਕਟਿਸ ਨਹੀਂ ਸਮਝੀ ਜਾਂਦੀ, ਜੋ ਮੈਂ ਮੇਰੇ ਨਿੱਜੀ ਵਿਚਾਰ ਨੇ, ਇਹ ਪੋਲੀਟੀਕਲ ਵਿਚਾਰ ਨਹੀਂ, ਕਿ ਜਦੋਂ ਇੱਦਾਂ ਦੀਆਂ ਕੋਈ ਟ੍ਰੇਡ ਡੀਲ ਚੱਲਦੀਆਂ ਨੇ ਉਹਨਾਂ ਦੇ ਡਾਕੂਮੈਂਟ ਤੁਸੀਂ ਪਬਲਿਕਲੀ ਰਿਲੀਜ਼ ਕਰੋ, ਇਹ ਕੋਈ ਗੁੱਡ ਟ੍ਰੇਡਿੰਗ ਪ੍ਰੈਕਟਿਸ ਨਹੀਂ ਹੈ। ਇਕੱਲਾ ਇਹ ਨਹੀਂ ਕਿ ਹੁਣ ਉਹਦੇ 'ਚ ਕੋਈ ਛੁਪਾ, ਮੇ ਬੀ ਪਾਰਲੀਮੈਂਟ 'ਚ ਡਿਸਕਸ ਹੋ ਸਕਦੀ ਹੈ, ਪਰ ਇਹ ਉਂਝ ਕੋਈ ਅੱਛੀ ਪ੍ਰੈਕਟਿਸ ਨਹੀਂ ਸਮਝੀ ਜਾਂਦੀ। ਅਤੇ ਮਨੋਜ ਅਗਨੀਹੋਤਰੀ ਇਹ ਕਹਿੰਦੇ ਜੀ, ਜਿਹੜੇ ਉਹ ਟਰੰਪ ਦੇ ਟੈਰਿਫ ਅਤੇ ਦੂਜਾ ਕੈਨੇਡੀਅਨ ਪ੍ਰੋਡਕਟਸ ਦੇ ਬੈਨ ਬਾਈ US, ਕਹਿੰਦੇ ਜੀ ਇਹ ਬਿਗ ਡਿਜ਼ਾਸਟਰ ਸਾਬਤ ਹੋਏਗਾ ਅਮੈਰੀਕਨ ਇਕਾਨਮੀ ਲਈ ਵੀ, ਕਿਉਂਕਿ ਮੰਨਦੇ ਨੇ ਕਿ ਕੰਟਰੀਜ਼ ਕੋਈ ਈਗੋ ਨਾਲ ਨਹੀਂ ਰਨ ਹੁੰਦੇ ਕਿਸੇ ਇੱਕ ਬੰਦੇ ਦੀ ਜਾਂ ਗਵਰਨਮੈਂਟ ਦੀ। ਅਤੇ ਦੀਪ ਬਿਲਗਾ ਕਹਿੰਦੇ ਨੇ ਜੀ, ਟਰੰਪ ਦੀ ਸੈਨਾ ਵੀ ਕਮਾਲ ਦੀ ਹੈ, ਲੋਕਾਂ ਨੂੰ ਕੁੱਟ ਵੀ ਰਹੇ ਨੇ ਅਤੇ ਰੋਣ ਵੀ ਨਹੀਂ ਦਿੰਦੇ, ਅਤੇ ਰੋਣ ਤੇ ਹੋਰ ਕੁੱਟਦੇ ਨੇ ਕਿਉਂਕਿ ਹੁਣ ਰੋਣਾ ਵੀ ਜੁਰਮ ਹੈ। ਅਮਨਦੀਪ ਬਿਸ਼ਟ ਕਹਿੰਦੇ ਜੀ, ਇਹ ਡਾਕਟਰ ਮਿਸਟਰ ਗਰੀਅਰ ਦੀ ਗੱਲ ਕਰ ਰਹੇ ਨੇ, ਕਹਿੰਦੇ ਜੀ ਉਹ ਗੱਲ ਹੋ ਗਈ ਕਿ ਜਿਵੇਂ ਇੱਕ ਕਹਾਵਤ ਹੈ ਕਿ ਬੇਸ਼ਰਮਾਂ ਦੀ ਦਾਲ ਡੁੱਲ ਗਈ, ਅਤੇ ਕਹਿੰਦੇ ਅਸੀਂ ਤਾਂ ਜੀ ਡੋਲ ਡੋਲ ਕੇ ਖਾਂਦੇ ਹਾਂ। ਕਰਮਪਾਲ ਕਹਿੰਦੇ ਜੀ, ਸਾਰੀਆਂ ਨੈਗੋਸ਼ੀਏਸ਼ਨ ਦੀਆਂ ਜੋ ਡੀਟੇਲਸ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਰਿਲੀਜ਼ ਕਰਨੀਆਂ ਚਾਹੀਦੀਆਂ। ਅਤੇ ਕੁਲਬੀਰ ਰੰਧਾਵਾ ਕਹਿੰਦੇ ਨੇ ਜੀ, ਕੋਸਟ ਸਿਰਫ ਕੈਨੇਡੀਅਨ ਵਾਸਤੇ ਹੈ ਅਤੇ ਬਰੂਕਫੀਲਡ ਦਾ ਤਾਂ ਮੌਕਾ ਲੱਗ ਗਿਆ ਹੋਣਾ, ਏਕਮ ਸਿੱਧੂ ਕਹਿੰਦੇ ਨੇ ਜੀ ਖਰਚੇ ਬਹੁਤ ਵੱਧ ਗਏ ਨੇ, ਸਰਕਾਰ ਨੂੰ ਚਾਹੀਦਾ ਖਾਸ ਕਰਕੇ ਪੰਜਾਬੀਆਂ ਨੂੰ ਉਹ ਫਰੀ ਡਾਲਰ ਜ਼ਰੂਰ ਵੰਡੇ, ਕਿਉਂਕਿ ਇਹ ਤਾਂ ਪਹਿਲਾਂ ਹੀ ਵਿਚਾਰੇ ਮਸਾਂ 25-25 ਲੱਖ ਖਰਚ ਕੇ ਹੁੰਮ ਹੁਮਾ ਕੇ ਕੈਨੇਡਾ ਪਹੁੰਚੇ ਸੀ। ਤੇ ਪਰਮ ਕਹਿੰਦੇ ਨੇ ਜੀ ਪ੍ਰੈਜੈਂਟ ਸਿਚੁਏਸ਼ਨ ਚ ਕੈਨੇਡਾ ਸੈਲਫ ਰਿਲਾਇੰਟ ਹੋ ਸਕਦਾ ਜੇ ਸਾਡੇ ਬਿਗ ਕਾਰਪੋਰੇਟਸ ਵੀ ਥੋੜੀ ਜਿਹੀ ਸੈਂਸ ਆਫ ਬਿਲੋਂਗਿੰਗ ਦਿਖਾਉਣ ਇਸ ਕੈਨੇਡਾ ਲਈ। ਆਮ ਬੰਦਾ ਤੇ ਟੈਕਸ ਪੇ ਕਰਦਾ ਤੇ ਪਰ ਵੱਡੀਆਂ ਕੰਪਨੀ ਸਿਰਫ ਆਪਣਾ ਫਾਇਦਾ ਦੇਖਦੀਆਂ, ਉਹ US ਵੱਲ ਨੂੰ ਭੱਜ ਰਹੀਆਂ ਨੇ। ਜਦੋਂ ਕੋਈ ਵਿਪਤਾ ਪੈਂਦੀ ਹੈ ਤੇ ਸਭ ਤੋਂ ਪਹਿਲਾਂ ਇਹ ਜਿਹੜੇ ਵੱਡੇ ਵੱਡੇ ਲੋਕ ਨੇ, ਵੱਡੀਆਂ ਵੱਡੀਆਂ ਕਾਰਪੋਰੇਸ਼ਨਸ ਨੇ, ਬਿਜ਼ਨਸ ਵਾਲੇ ਨੇ, ਸਭ ਤੋਂ ਪਹਿਲਾਂ ਇਹ ਭੱਜਦੇ ਆ ਤੇ ਲੜਨ ਮੁਲਕਾਂ ਲਈ ਲੜਨ ਵਾਸਤੇ ਸਿਰਫ ਆਮ ਬੰਦਾ ਰਹਿ ਜਾਂਦਾ। ਤੇ 6205 ਇਹਨਾਂ ਦੀ ਆਰਗੂਮੈਂਟ ਇਹ ਹੈ, ਕਹਿੰਦੇ ਜੀ ਆਈ ਥਿੰਕ ਟਰੰਪ ਐਂਡ ਕਾਰਨੀ ਵਰਕਿੰਗ ਟੂਗੈਦਰ, ਕਹਿੰਦੇ ਜੀ ਕੁਛ ਇਸ ਤਰ੍ਹਾਂ ਦੇ ਇਹਨਾਂ ਨੇ ਗੱਲਾਂ ਕੀਤੀਆਂ ਨੇ। ਤੇ ਗਿਰੀਸ਼ ਕਹਿੰਦੇ ਨੇ ਜੀ ਕਿ ਪ੍ਰਾਈਮ ਮਿਨਿਸਟਰ ਨੇ ਜੁਲਾਈ ਦੇ ਜੌਬ ਨੰਬਰ ਆਪਣੇ ਵੀਡੀਓ ਚ ਮੈਂਸ਼ਨ ਕੀਤੇ, ਅਗਸਤ ਦੇ ਨਹੀਂ ਕੀਤੇ। ਤੇ ਜਸਵੰਤ ਸਿੰਘ ਬਾਜਵਾ ਕਹਿੰਦੇ ਨੇ US ਨੇ ਵੀ ਨਹੀਂ ਰਿਲੀਜ਼ ਕੀਤੇ ਕਿ ਜਿਹੜੀ ਡੀਲ ਕੈਨੇਡਾ ਨੇ ਰਿਜੈਕਟ ਕੀਤੀ ਹੈ। ਸਤਵਿੰਦਰ ਹੋਰਾਂ ਦਾ ਕਹਿਣਾ ਜੀ ਕਿ ਟਰੰਪ ਡਰਪੋਕ ਬੰਦਾ, ਰਸ਼ੀਆ ਇਰਾਨ ਨੂੰ US ਬੇਸਡ ਦੀ ਜਾਣਕਾਰੀ ਦੇ ਰਹੀ ਹੈ। ਟਰੰਪ ਕਹਿੰਦਾ ਪੂਟਨ ਏਦਾਂ ਨਹੀਂ ਕਰ ਸਕਦਾ, ਚਾਈਨਾ ਨੇ 100% ਟੈਰਿਫ ਲਗਾ ਦਿੱਤਾ ਤੇ ਇਲੈਕਟ੍ਰੋਨਿਕ ਚਿਪਸ ਤੇ US ਐਕਸਪੋਰਟ ਬੈਨ ਕਰ ਦਿੱਤਾ। ਫਿਰ ਕਹਿੰਦੇ ਜੀ ਝੱਗ ਵਾਂਗ ਬੈਠ ਗਿਆ ਤੇ ਟਰੰਪ ਤੇ ਆਪ ਟ੍ਰੇਡ ਐਗਰੀਮੈਂਟ ਕਰਨ ਚਲਾ ਗਿਆ। ਤੇ ਇਹੀ ਗੱਲ ਹੈ ਜੀ, ਫਿਰ ਤਾਕਤ ਤਕੜੇ ਤੋਂ ਡਰਦੇ ਨੇ, ਚਾਈਨਾ ਨਾਲ ਪੰਗਾ ਉਵੇਂ ਨਹੀਂ ਨਾ ਲੈ ਸਕਦੇ ਜਿਵੇਂ ਸਾਡੇ ਨਾਲ ਲੈਂਦੇ ਆ। ਇਸ ਕਰਕੇ ਸਾਨੂੰ ਆਪਣੇ ਪੈਰਾਂ 'ਤੇ ਹੋਣਾ ਚਾਹੀਦਾ ਸੀ ਬਹੁਤ ਪਹਿਲਾਂ, ਉਹ ਅਸੀਂ ਹੋਏ ਨਹੀਂ। ਅਸੀਂ ਤੇ ਐਵੇਂ ਇਹ ਡਾਇਵਰਸਿਟੀ ਅਤੇ ਕਲਚਰਲ ਪੋਲੀਟਿਕਸ 'ਚ ਫਸੇ ਰਹੇ, ਬਿਜ਼ਨਸ ਅਤੇ ਇਕਾਨਮੀ ਵੱਲ ਅਸੀਂ ਧਿਆਨ ਨਹੀਂ ਦਿੱਤਾ। ਅਸੀਂ ਸਮਝਦੇ ਸੀ ਕਿ ਡਾਇਵਰਸਿਟੀ ਅਤੇ ਤਰ੍ਹਾਂ ਤਰ੍ਹਾਂ ਦੇ ਰਾਈਟਸ ਅਤੇ ਇਹ ਜਿਹੜੀ ਇਸ ਤਰ੍ਹਾਂ ਦੀ ਪੋਲੀਟਿਕਸ ਹੈ ਇਹਦੇ ਨਾਲ ਹੀ ਸਮਾਜ ਚੱਲਦਾ। ਦਵਿੰਦਰ ਗਿੱਧਾ ਅੰਮ੍ਰਿਤ ਕਹਿੰਦੇ ਜੀ ਹੁਣ ਪਤਾ ਨਹੀਂ ਲੱਗ ਰਿਹਾ ਕੌਣ ਸੱਚ ਕੌਣ ਝੂਠ, ਪਰ ਪੋਲੀਟਿਕਸ ਦੇ ਚੱਕਰ 'ਚ ਆਮ ਲੋਕਾਂ ਦਾ ਕੀ ਬਣੂ ਇਹ ਸੋਚ ਕੇ ਡਰ ਲੱਗਦਾ। ਇਹ ਗੱਲ ਤੁਹਾਡੀ ਸਹੀ ਹੈ ਵੈਸੇ, ਜਦੋਂ ਹੁਣ ਆਪਾਂ ਮੈਂ ਵੀ ਖਬਰਾਂ ਪੜ੍ਹਨਾ ਜਿਹਦੀ ਗੱਲ ਸੁਣੀਏ ਉਹਦੀ ਲੱਗਦਾ ਵੀ ਇਹ ਗੱਲ ਸਹੀ ਹੈ, ਇੱਕ ਦੀ ਗੱਲ ਸੁਣੀਏ ਲੱਗਦਾ ਇਹ ਸਹੀ ਹੈ, ਦੂਜੇ ਦੀ ਸੁਣੀਏ ਫਿਰ ਲੱਗਦਾ ਇਹ ਸਹੀ ਹੈ, ਤੀਜੇ ਦੀ ਸੁਣੀਏ ਫਿਰ ਉਹ ਲੱਗਦਾ, ਕਿਉਂਕਿ ਹਰ ਕੋਈ ਆਪਣੀ ਆਰਗੂਮੈਂਟ ਬੜੀ ਉਹਦੇ ਨਾਲ ਦੇ ਰਿਹਾ। ਪਰ ਇਹਦੇ 'ਚ ਆਮ ਬੰਦਾ ਕਨਫਿਊਜ਼ ਹੋ ਰਿਹਾ, ਉਹਨੂੰ ਸਮਝ ਨਹੀਂ ਆ ਰਹੀ ਕਿ ਗਲਤ ਕੌਣ ਹੈ, ਕੌਣ ਸਾਨੂੰ ਮੂਰਖ ਬਣਾ ਰਿਹਾ, ਕੌਣ ਸੱਚਾ। ਤੇ ਇਸ ਕਰਕੇ ਆਮ ਬੰਦੇ ਦੀ ਕੋਈ ਇਉਂ ਲੱਗਦਾ ਵੀ ਬਾਂਹ ਫੜਨ ਵਾਲਾ ਹੈ ਨਹੀਂ। ਕਈ ਵਾਰ ਲੱਗਦਾ ਆਪਣੀਆਂ ਸਰਕਾਰਾਂ ਵੀ ਅਸਲ ਦੇ 'ਚ ਆਪਣੀ ਪੋਲੀਟਿਕਸ ਕਰਦੀਆਂ ਨੇ, ਇਸ ਤਰ੍ਹਾਂ ਵੀ ਇੱਕ ਆਮ ਇਨਸਾਨ ਨੂੰ ਕਈ ਵਾਰ ਮਹਿਸੂਸ ਹੁੰਦਾ। ਖੈਰ ਹੁਣ ਚੱਲਦੇ ਹਾਂ ਅਗਲੀ ਖਬਰ ਦੇ ਉੱਤੇ ਤੇ ਹੀਥਰੋ ਏਅਰਪੋਰਟ ਲੰਡਨ ਦਾ, ਇਹਦੇ ਉੱਤੇ ਜਿਹੜਾ ਟਿਊਜ਼ਡੇ ਨੂੰ ਕਾਫੀ ਖਿਲਾਰਾ ਪਿਆ ਕਿਉਂਕਿ ਕੋਈ ਟੈਕਨੀਕਲ ਡਿਫੀਕਲਟੀ ਸੀਗੀਆਂ ਜਿਹਦੇ ਕਰਕੇ ਟ੍ਰੈਫਿਕ ਕੰਟਰੋਲ ਸਿਸਟਮ ਉਹਨਾਂ ਦਾ ਉਹਦੇ 'ਚ ਗੜਬੜਾਂ ਹੋ ਗਈਆਂ ਤੇ ਸਾਰੀਆਂ ਫਲਾਈਟ ਆਉਣ ਵਾਲੀਆਂ ਤੇ ਜਾਣ ਵਾਲੀਆਂ ਉੱਥੋਂ ਕੈਂਸਲ ਕਰਨੀਆਂ ਪਈਆਂ। ਇਹਦਾ ਫਿਰ ਹੁਣ ਅਸਰ ਇੱਕ ਏਅਰਪੋਰਟ ਬੰਦ ਹੁੰਦਾ ਤੇ ਗੱਲ ਉਹਦੇ ਤੱਕ ਸੀਮਤ ਨਹੀਂ ਰਹਿੰਦੀ, ਦੂਰ ਦੂਰ ਤੱਕ ਜਿੱਥੋਂ ਫਲਾਈਟ ਆਉਣੀਆਂ ਨੇ ਜਾਂ ਉੱਥੋਂ ਜਿਹੜੀਆਂ ਫਲਾਈਟ ਜਿੱਥੇ ਜਾਣੀਆਂ ਨੇ ਸਾਰਿਆਂ ਦੇ ਉੱਤੇ ਹੀ ਅਸਰ ਪਿਆ। ਤੇ ਫਿਰ ਈਵਨ ਇੱਥੇ ਪੀਅਰਸਨ ਦੇ ਉੱਤੇ ਵੀ ਜਿਹੜੀਆਂ ਬਹੁਤ ਸਾਰੀਆਂ ਫਲਾਈਟਸ ਇੱਥੋਂ ਹੀ ਆਉਣੀਆਂ ਸੀ ਜਾਂ ਇੱਥੋਂ ਜਾਣੀਆਂ ਸੀ ਉਹ ਵੀ ਕੈਂਸਲ ਹੋਈਆਂ। ਸੋ ਦੁਨੀਆ ਭਰ 'ਚ ਉਸਦਾ ਅਸਰ ਪੈਂਦਾ। ਤੇ ਪਹਿਲਾਂ ਸਵੇਰੇ 9 ਵਜੇ ਇਹ ਰਿਪੋਰਟ ਹੋਈ ਸੀ ਪ੍ਰੋਬਲਮ ਤੇ ਕਈ ਘੰਟੇ ਇਹ ਚੱਲਦੀ ਰਹੀ ਅਤੇ ਦਿਨ ਦੇ ਕੋਈ 2:30 ਵਜੇ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਜਦੋਂ ਠੀਕ ਹੋਇਆ ਫਿਰ ਉਦੋਂ ਉਹਨਾਂ ਨੇ ਜਿਹੜਾ ਹੈ ਅਫੀਸ਼ਲਸ ਨੇ ਜਾਣਕਾਰੀ ਦਿੱਤੀ ਕਿ ਟਾਈਮ ਬਹੁਤ ਲੱਗ ਗਿਆ ਪਰ ਅਸੀਂ ਪ੍ਰੋਬਲਮ ਇਹ ਹੁਣ ਰਿਜ਼ੋਲਵ ਕਰ ਲਈ ਆ। ਤੇ ਅਸਰ ਕਿਵੇਂ ਹੁੰਦਾ ਹੈ ਪੋਲੀਟੀਕਲ ਬਿਆਨਬਾਜ਼ੀ ਦਾ, ਜਿਹੜੇ ਟਰੰਪ ਨੇ ਬੰਬਾਰਡੀਏ ਕੈਨੇਡੀਅਨ ਕੰਪਨੀ ਹੈ ਇਹਦੇ ਬਾਰੇ ਜੋ ਕਮੈਂਟ ਕੀਤੇ, ਉਸ ਤੋਂ ਬਾਅਦ ਬੰਬਾਰਡੀਏ ਦੇ ਸ਼ੇਅਰ ਨੀਚੇ ਡਿੱਗ ਪਏ ਤੇ ਸਵੇਰੇ 7% ਤੱਕ ਗਿਰਾਵਟ ਸੀ, ਬਾਅਦ ਵਿੱਚ ਕੁਛ ਥੋੜਾ ਸੁਧਾਰ ਹੋਇਆ ਆਫਟਰਨੂਨ ਚ ਤੇ ਟਰੰਪ ਨੇ ਸਿੱਧੇ ਹੀ ਕਮੈਂਟ ਕੀਤੇ ਸੀ ਬੰਬਾੜੀਏ ਤੇ ਕਿ ਅਸੀਂ ਇਹਨਾਂ ਦੇ ਕਹਿੰਦੇ ਕੁਛ ਕੋਈ ਕੰਮ ਦਾ ਨਹੀਂ ਹੈ ਇਹਨਾਂ ਦੇ ਜਹਾਜ਼ ਤੇ ਅਸੀਂ ਇਹ ਬੰਦ ਕਰ ਦਿਆਂਗੇ ਇਹ ਸਾਨੂੰ ਸਾਡੇ ਮੁਲਕ ਚ ਆ ਕੇ ਜੋ ਵੀ ਟਰੰਪ ਦੀਆਂ ਆਰਗੂਮੈਂਟਸ ਨੇ ਪਰ ਉਂਝ ਕੰਪਨੀ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਅਸੀਂ ਕਿੰਨੀਆਂ ਜੋਬਸ ਅਮਰੀਕਾ ਚ ਕ੍ਰੀਏਟ ਕੀਤੀਆਂ ਕਿੰਨੀ ਥਾਂ ਦੇ ਉੱਤੇ ਜਿਹੜੇ ਸਾਡੇ ਜਿਹੜੇ ਬਿਜ਼ਨਸ ਨੇ ਜਾਂ ਸਪਲਾਈ ਚੇਨ ਨਾਲ ਜੁੜੀਆਂ ਹੋਈਆਂ ਜਿਹੜੀਆਂ ਕੰਪਨੀਜ਼ ਨੇ ਤੇ ਹਜ਼ਾਰਾਂ ਦੀ ਗਿਣਤੀ ਚ ਜੋਬ ਅਸੀਂ ਅਮਰੀਕਾ ਚ ਕ੍ਰੀਏਟ ਕੀਤੀਆਂ ਤੇ ਇਹ ਚੱਲ ਰਹੀ ਲੜਾਈ ਚ ਬੰਬਾਰਡੀਏ ਉਹਦੀ ਲਪੇਟ ਚ ਆਈ ਹੈ ਤੇ ਹੁਣ ਇੰਪੈਕਟ ਇਸ ਦਾ ਕਿੰਨਾ ਹੋ ਸਕਦਾ ਅੰਦਾਜ਼ਾ ਅਸੀਂ ਲਾ ਸਕਦੇ ਹਾਂ। ਮਨਪ੍ਰੀਤ ਸਿੰਘ ਕਹਿੰਦੇ ਨੇ ਜੀ ਕਿ ਇੱਕ ਤੋਂ ਦੋ ਲੱਖ ਵਾਲੀਆਂ ਐਡ ਸ਼ੁਰੂ ਹੋ ਗਈਆਂ ਨੇ ਲੋਨ ਵਾਲੀਆਂ।